0: ਸਿਰ ਤੜਪਾਈ।
1: ਇਤਿਹਾਸ ਨੇ ਇਹ ਵਾਕ ਸੁਰੱਖਿਅਤ ਰੱਖੇ ਨੇ, ਰਿਕਾਰਡ ਵਿੱਚ ਰੱਖੇ ਨੇ, ਸੰਭਾਲ ਕੇ ਰੱਖੇ ਹੋਏ ਨੇ। ਸਮਾਂ ਹੋ ਗਿਆ ਹੈ।

देखा जाते जग मां कोई रहा, देखा जाते जग मां कोई रहा।

कछ न सोझे कर कबीर सूरे प्राणी कैद कबीर सुनो रे प्राणी।

हर जस रे मन गाय ले, हर जस रे मन गाय ले, जो संगीत है तेरो असर बिचो जा।

నానక చే ప్రేమను ప్రేమను రామచంద్ర ప్రీత

ਫੇਰ ਵੈਰਾਗ ਦੀ ਮੂਰਤ ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਖਿਆ, ਮੈਂ ਅੱਜ ਐਸਾ ਪੰਥ ਸਾਰੇ

ਵਾਰੀ ਫੇਰ ਆਖਿਆ ਤੇ ਫਿਰ ਭਾਈ ਦਇਆ ਰਾਮ ਆਇਆ। ਉਸੇ ਤਰ੍ਹਾਂ ਹੀ ਖੂਨ ਨਾਲ ਭਰੀ ਤਲਵਾਰ ਲੈ ਕੇ ਫਿਰ ਆਏ, ਫਿਰ ਭਾਈ ਧਰਮਦਾਸ ਆਇਆ, ਫਿਰ ਭਾਈ ਹਿੰਮਤ ਰਾਏ ਆਇਆ, ਫਿਰ ਭਾਈ ਮੋਹਕਮ ਚੰਦ ਆਇਆ, ਫਿਰ ਸਾਹਿਬ ਰਾਏ ਆਇਆ। ਪਹਿਲਾਂ ਦਇਆ ਆਈ ਧਿਆਨ ਦਿਓ ਜੀ, ਫਿਰ ਧਰਮ ਆਇਆ, ਫਿਰ ਹਿੰਮਤ ਆਈ, ਫਿਰ ਡਿਸਿਪਲਿਨ ਆਇਆ, ਫਿਰ ਸਾਹਿਬੀ ਆਈ, ਅੰਮ੍ਰਿਤ ਦੀ ਦਾਤ ਬਖਸ਼ੀ ਗਰੀਬ ਨਵਾਜ ਪਾਤਸ਼ਾਹ ਨੇ, ਤੇ ਫਿਰ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਗੁਰੂ ਕਿਰਪਾ ਨੇ ਜਾਤਾਂ ਦਾ ਮੁਕਾ ਦਿੱਤੀਆਂ। ਧਿਆਨ ਦਿਓ ਜੇ, ਧਿਆਨ ਦਿਓ ਜੇ, ਇੱਕ ਜੱਟ ਲਿਆ, ਇੱਕ ਖੱਤਰੀ ਲਿਆ, ਇੱਕ ਚੀਵਰ ਲਿਆ, ਇੱਕ ਚੀਂਬਾ ਲਿਆ, ਇੱਕ ਨਾਈ ਲਿਆ, ਤੇ ਸਾਰਿਆਂ ਨੂੰ ਇੱਕੋ ਬਾਟੇ ਵਿੱਚ ਪਲਾਇਆ।

বরণ হয়ে

ترابا ساد سنگت مل ہوئے ترابا ہم اوگن پرے

اکتر ملو میرے پائی، ہوئے اکتر ملو میرے پائی، دبدا دور

ਸੰਗਤ ਵਿੱਚ ਜਿਹੜਾ ਆ ਜਾਂਦਾ ਹੈ ਉਤਰ ਜਾਂਦਾ, ਜਿਹੜਾ ਸੰਗਤ ਕਰਦਾ ਹੈ ਉਸ ਦਾ ਪਾਰ ਉਤਾਰਾ ਹੋ ਜਾਂਦਾ। ਸੰਗਤ ਆਪ ਵੀ ਸੰਗਤ ਕਰ ਰਹੇ, ਸੰਗਤ ਕਈ ਪ੍ਰਕਾਰ ਦੀ, ਪਰ ਜਿਹੜੀ ਸੰਗਤ ਆਪ ਕਰ ਰਹੇ ਹੋ, ਸਾਹਿਬਾਂ ਨੇ ਇਸ ਨੂੰ ਸਾਧ ਸੰਗਤ ਕਰਕੇ ਆਖੇ, ਉੱਤਮ ਕਰਕੇ ਕਹੇ, ਸ੍ਰੇਸ਼ਟ ਪਾਵਨ ਪਵਿੱਤਰ ਕਰਕੇ ਕਹੇ ਕਿ ਸੰਗਤ ਸਾਧ ਸੰਗਤ ਭਾਵ ਸੱਤ ਦੇ ਨਾਲ ਜੁੜਨਾ ਸਾਧ ਸੰਗਤ। ਜਿੱਥੇ ਸੱਤ ਇੱਕ ਅਕਾਲ ਪੁਰਖ ਦੀ ਆਰਾਧਨਾ ਹੋ ਰਹੀ ਹੋਵੇ ਉਸ ਨੂੰ ਆਖਦੇ ਨੇ ਸਾਧ ਸੰਗਤ, ਤੇ ਸੰਗਤ ਕਿਹਨੂੰ ਕਹਿੰਦੇ ਨੇ?

ਨੇ ਮੱਤ ਦਿੱਤੀ, ਕਿਉਂਕਿ ਗੁਰੂ ਕੀ ਸੰਗਤ ਵਿੱਚ ਆ ਗਏ। ਤੇ ਜਦੋਂ ਸੰਗਤ ਵਿੱਚ ਆ ਗਿਆ, ਸਾਧ ਸੰਗਤ ਕੇ ਬਾਸੁਬੈ ਕਲਮਲ ਸਭ ਨਸਲਾਂ

0: ਇਸ ਸੰਗਤ ਵਿੱਚ ਆਉਣ ਦੇ ਲਾਭ ਦੱਸਦੇ। ਸਾਹਿਬ ਆਖਦੇ ਨੇ ਜੀਵ ਸੰਗਤ ਕਰਿਆ ਕਰ, ਸੰਗਤ ਵਿੱਚ ਜਾਇਆ ਕਰ। ਤੇ ਕਬੀਰ ਸਾਹਿਬ ਖਿਆਲ ਦਿੰਦੇ ਨੇ, ਕਹਿੰਦੇ ਨੇ ਜੀਵ ਸੰਗਤ ਕਰ, ਪਰ ਕੈਸੀ?
1: ਕਬੀਰ ਸੰਗਤ ਕਰੀਏ ਸਾਧ ਕੀ,
0: ਕਿਸੇ ਸਾਧ ਦੀ ਸੰਗਤ ਕਰੀ, ਕਿਸੇ ਚੋਰ ਯਾਰ ਜਵਾਰੀ ਸ਼ਰਾਬੀਏ ਦੀ ਸੰਗਤ ਨਾ ਕਰ ਲਵੀ, ਸਾਧ ਸੰਗਤ ਕਰੀ, ਚੰਗੀ ਸੰਗਤ ਕਰੀ, ਕਿਤੇ ਪੈੜੀ ਸੰਗਤ ਵਿੱਚ ਨਾ ਪੈ ਦਈ, ਕਿਉਂਕਿ ਸੰਗਤ ਤਾਰਦੀ ਤੇ ਸੰਗਤ ਹੀ ਡੋਬਦੀ। ਤੇ ਜਿਹੜਾ ਸਾਧ ਸੰਗਤ ਵਿੱਚ ਆ ਮਿਲਦਾ ਹੈ ਉਹ ਤਰ ਜਾਂਦਾ ਹੈ। ਸਾਧ ਸੰਗਤ

ਸੰਗਤ ਵਿੱਚ ਆ ਜਾਣਾ ਬੈਕੁੰਠ ਧਾਮ ਦੇ ਦਰਸ਼ਨ ਨੇ, ਬੈਕੁੰਠ ਧਾਮ ਦੀ ਪ੍ਰਾਪਤੀ ਹੈ। ਕਈਆਂ ਦਾ ਕਹਿਣਾ ਹੈ ਕਿ ਬੈਕੁੰਠ ਧਾਮ ਮਰਨ ਤੋਂ ਬਾਅਦ ਮਿਲਦਾ, ਪਰ ਬਾਣੀ ਆਖਦੀ ਨਹੀਂ, ਬੈਕੁੰਠ ਧਾਮ ਤੇ ਜੀਵਦਿਆਂ ਹੀ ਮਿਲ ਸਕਦਾ ਹੈ। ਜੀਵ ਜੇ ਤੂੰ ਸੰਗਤ ਵਿੱਚ ਆ ਜਾਏ ਇਹ ਬੈਕੁੰਠ ਧਾਮ ਹੈ, ਇਹ ਸੱਚਖੰਡ ਦੇ ਦਰਸ਼ਨ ਨੇ। ਕਿਉਂ? ਸੱਚਖੰਡ ਵਸੈ ਨਿਰੰਕਾਰ, ਜਿੱਥੇ ਨਿਰੰਕਾਰ ਵਸਦਾ ਹਰੀ ਕੀਰਤਨ ਹੈ, ਸਾਧ ਸੰਗ ਜੁੜ ਕੇ ਬਹਿ ਗਈ ਏ ਨਾ, ਉਹੀ ਸੱਚਖੰਡ ਹੈ, ਉਹੀ ਬੈਕੁੰਠ ਧਾਮ ਹੈ। ਮੈਂ ਤੇ ਨਹੀਂ ਕਹਿੰਦਾ, ਬਾਣੀ ਕਹਿ ਰਹੀ, ਤੇ ਬਾਣੀ ਤੇ ਚੱਲਣ ਵਾਲੇ ਨੂੰ ਬੈਕੁੰਠ ਧਾਮ ਦੇ ਦਰਸ਼ਨ ਹੁੰਦੇ ਨੇ, ਉਹ ਬੈਕੁੰਠ ਧਾਮ ਦਾ ਵਾਸੀ ਬਣ ਜਾਂਦਾ ਹੈ।

ਉਹ ਬੈਕੁੰਠ ਧਾਮ ਹੈ। ਤੇ ਬੈਕੁੰਠ ਧਾਮ ਐਵੇਂ ਨਹੀਂ ਜੀ ਮਿਲਦਾ। ਕੋਈ ਕਹਿ ਦੇਵੇ ਕਿ ਮੈਨੂੰ ਬੈਕੁੰਠ ਧਾਮ ਮਿਲਦਾ, ਜਿਹਨੂੰ ਜੀਂਦਿਆਂ ਬੈਕੁੰਠ ਧਾਮ ਨਹੀਂ ਮਿਲਿਆ, ਮੋਇਆ ਕੀ ਮਿਲਣਾ। ਜੀਵਦਿਆਂ ਹੀ ਪਰਮ ਪੁਰਖ ਦੀ ਪ੍ਰਾਪਤੀ, ਬੈਕੁੰਠ ਧਾਮ ਦੇ ਦਰਸ਼ਨ, ਸੱਚਖੰਡ ਚ ਵਾਸਾ ਮਿਲਣਾ। ਹੇ ਜੀਵ, ਬਾਣੀ ਆਖਦੀ ਏ, ਵੰਡ ਭਾਗੀ ਸਾਧ ਸੰਗ ਪ੍ਰਾਪਤ, ਵੱਡੇ ਭਾਗਾਂ ਦੇ ਨਾਲ ਸਾਧ

ਅੱਗੇ ਉਤਰ ਗਏ। ਸ਼ੇਖ ਸ਼ਾਦੀ ਦੀ ਇੱਕ ਗੱਲ ਯਾਦ ਆਈ, ਇੱਕ ਦਿਨ ਆਪਣੀ ਪਤਨੀ ਨੂੰ ਕਹਿਣ ਲੱਗਾ, ਥੋੜੀ ਜੀ ਮਿੱਟੀ ਲਿਆ ਦੇ ਹੱਥ ਧੋਣੇ। ਹਨੇਰਾ ਸੀ, ਔਰਤ ਗਈ, ਇਸਦੀ ਘਰਵਾਲੀ ਮਿੱਟੀ ਚੁੱਕ ਲਿਆ, ਹੱਥ ਵਿੱਚ ਫੜਾ ਦਿੱਤੀ। ਸ਼ੇਖ ਸ਼ਾਦੀ ਹੱਥ ਧੋਣ ਲੱਗਾ, ਜਦੋਂ ਹੱਥ ਧੋਣ ਲੱਗਾ, ਅੱਜ ਮਿੱਟੀ ਦੇ ਵਿੱਚੋਂ ਖੁਸ਼ਬੂ ਆਈ, ਸੁਗੰਧਤ ਆਈ। ਸੁਣ ਕੇ ਕਹਿੰਦਾ, ਮੈਂ ਤੈਨੂੰ ਮਿੱਟੀ ਵਾਸਤੇ ਆਖਿਆ ਸੀ, ਤੂੰ ਕੋਈ ਹੋਰ ਚੀਜ਼ ਤੇ ਨਹੀਂ ਚੁੱਕ ਲਿਆਈ, ਕਿਤੇ ਕਸਤੂਰੀ ਤੇ ਨਹੀਂ ਲੈ ਆਈ, ਇਸ ਦੇ ਵਿੱਚੋਂ ਬੜੀ ਖੁਸ਼ਬੂ ਆ ਰਹੀ ਹੈ। ਆਖਦੀ, ਨਹੀਂ ਮਹਾਰਾਜ, ਮੈਂ ਆਪ ਨੂੰ ਮਿੱਟੀ ਹੀ ਦਿੱਤੀ। ਸ਼ੇਖ ਸ਼ਾਦੀ ਨੇ ਹੱਥ ਵਿੱਚ ਮਿੱਟੀ ਨੂੰ ਫੜਿਆ ਤੇ ਮਿੱਟੀ ਨੂੰ ਪੁੱਛ ਕਰਦਾ ਕਿ ਤੇਰੇ ਵਿੱਚੋਂ ਇਤਨੀ ਖੁਸ਼ਬੂ ਕਿਉਂ ਆ ਰਹੀ, ਕੀ ਕਾਰਨ ਹੈ? ਮਿੱਟੀ ਨੇ ਜਵਾਬ ਦਿੱਤਾ, ਸ਼ੇਖ ਸ਼ਾਦੀ, ਮੈਂ ਸੰਗਤ ਕੀਤੀ। ਤੂੰ ਸੰਗਤ ਕੀਤੀ? ਕਿਹਦੀ ਸੰਗਤ ਕੀਤੀ ਹੈ? ਆਖਿਆ, ਮੈਂ ਫੁੱਲਾਂ ਦੀ ਸੰਗਤ ਕੀਤੀ, ਫੁੱਲਾਂ ਦੇ ਕੋਲ ਰਹੀ, ਫੁੱਲਾਂ ਦੇ ਨਜ਼ਦੀਕ ਰਹੀ ਹਾਂ, ਇਸ ਲਈ ਫੁੱਲਾਂ ਦੀ ਸਮੈਲ ਮੇਰੇ ਵਿੱਚ ਆ ਗਈ, ਖੁਸ਼ਬੂ ਮੇਰੇ ਵਿੱਚੋਂ ਆ ਰਹੀ ਹੈ। ਤੇ ਮੈਂ ਇੱਕ ਨਚੀਜ਼ ਮਿੱਟੀ ਗਈ, ਪਰ ਸੰਗਤ ਕਰਨ ਦੇ ਨਾਲ ਇਹ ਵਸਤੂ ਮੈਨੂੰ ਵੀ ਪ੍ਰਾਪਤ ਹੋ ਗਈ, ਇਹ ਮਾਨ ਮੈਨੂੰ ਵੀ ਮਿਲ ਗਿਆ। ਅੱਜ ਤੂੰ ਮੈਨੂੰ ਮਿੱਟੀ ਸਮਝ ਕੇ ਹੱਥਾਂ ਵਿੱਚ ਲਿਆ ਤੇ ਕਸਤੂਰੀ ਕਹਿ ਰਹੀ। ਭਾਵ, ਸੰਗਤ ਦਾ ਅਸਰ ਹੁੰਦਾ ਹੈ। ਵੇਲ, ਜਿਤਨੇ ਵੱਡੇ ਪੇੜ ਤੇ ਚੜੇਗੀ ਲੱਗੇਗੀ, ਉਤਨੀ ਸੁਹਾਵਣੀ ਤੇ ਖੂਬਸੂਰਤ ਹੋਵੇਗੀ ਤੇ ਉਤਨੀ ਹੀ ਉੱਚੀ ਜਾਏਗੀ, ਕਿਉਂਕਿ ਵੱਡੇ ਪੇੜ ਦੇ ਨਾਲ ਉਸਦਾ ਸੰਬੰਧ ਜੁੜ ਗਈ। ਅਸੀਂ ਵੀ ਸੰਬੰਧ ਆਪਣਾ ਕਿਸੇ ਵੱਡੇ ਪੇੜ ਦੇ ਨਾਲ ਲਾਈਏ, ਤੇ ਲਾਈਏ ਕਿਹਦੇ ਨਾਲ? ਗੁਰੂ ਦੇ ਨਾਲ। ਤੇ ਗੁਰੂ ਨਾਲ ਸੰਬੰਧ ਲਾਉਣ ਵਾਲਾ ਉਸੇ ਤਰ੍ਹਾਂ ਵੇਲ ਅੰਗ ਵੱਧਦਾ ਹੀ ਚਲਾ ਜਾਂਦਾ, ਉੱਪਰ ਨੂੰ ਹੀ ਜਾਵੇਗਾ, ਕਿਉਂਕਿ ਸੰਬੰਧ ਵੱਡੇ ਨਾਲ ਜੁੜੇ, ਵੱਡੇ ਨਾਲ ਸੰਬੰਧ ਜੁੜੇਗਾ, ਵੱਡੇ ਹੀ ਬਣਾਂਗੇ, ਸੰਗਤ ਵਿੱਚ ਆਵਾਂਗੇ, ਸਾਧ ਸੰਗ ਪ੍ਰਾਪਤ ਹੋਵੇਗੀ ਤੇ ਲਾਭ ਪ੍ਰਾਪਤ ਹੋਏਗਾ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਮੇਰੇ ਮਾਧੋ ਜੀ

ਸਦਾ ਸੁਖ ਭਾਈ। ਹੇ ਭਾਈ, ਜੇ ਤੂੰ ਸਦਾ ਹੀ ਸੁਖ ਚਾਹੁੰਦਾ ਹੈ, ਚਾਹੁੰਦਾ ਕਿ ਦੁੱਖ ਮੇਰੇ ਨੇੜੇ ਨਾ ਆਵੇ, ਮੈਂ ਕਿਸੇ ਮੁਸੀਬਤ ਵਿੱਚ ਨਾ ਫਸਾਂ, ਹਮੇਸ਼ਾ ਹੀ ਖੁਸ਼ ਰਹਾਂ, ਸਹਿਬ ਆਖਦੇ ਨੇ ਇੱਕ ਕੰਮ ਕਰ। ਕਿਹੜਾ? ਜੇ ਲੋੜੇ ਸਦਾ ਸੁਖ ਪਾਈ।

ਫਿਰ ਗੁਰੂ ਦੱਸਦਾ ਜੀਵ ਤੂੰ ਸੰਗਤ ਵਿੱਚ ਜਾ, ਜਦੋਂ ਸੰਗਤ ਵਿੱਚ ਜਾਏਗਾ ਸੁੱਖ ਹੀ ਸੁੱਖ ਮਿਲੇਗਾ, ਦੁੱਖ ਤੇਰੇ ਨੇੜੇ ਨਹੀਂ ਆਵੇਗਾ, ਸੰਗਤ ਕਰਨ ਦਾ ਇਹੀ ਤੇ ਲਾਭ ਹੈ। ਤੇ ਸਹਿਬ ਆਖਦੇ ਨੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰੇ, ਉਤਰ ਗਏ, ਉਹਦਾ ਉਧਾਰ ਹੋ ਗਿਆ। ਜਿਹੜਾ ਸੰਗਤ ਦੇ ਨਾਲ ਆ ਮਿਲਿਆ ਤੇ ਜਿਹੜਾ ਸੰਗਤ ਨਾਲੋਂ ਟੁੱਟ ਗਿਆ ਉਹ ਕਾਲਾ ਹੋ ਗਿਆ। ਜੇ ਕੋਈ ਸੰਗਤ ਨਾਲੋਂ ਨਿਖੜ ਗਏ, ਸੰਗਤ ਨਾਲੋਂ ਸੰਬੰਧ ਟੁੱਟ ਗਏ, ਗੁਰੂ ਨਾਲੋਂ ਵੱਖਰਾ ਹੋ ਗਏ, ਗੁਰੂ ਤੋਂ ਬੇਮੁਖ ਹੋ ਗਏ, ਤੇ ਜਿਹੜਾ ਗੁਰੂ ਤੋਂ ਬੇਮੁਖ ਹੋ ਜਾਏ ਉਹ ਕਾਲਾ ਹੋ ਜਾਂਦਾ।

ਪੱਬਰ ਕਹਿੰਦੇ ਨੇ ਸਰੋਵਰ ਪੱਬਰ ਤੂੰ ਹਰਿਆ ਵਾਲਾ ਕਵਲਾ ਕੰਚਨ ਵਨ ਕਿਤਨਾ ਖੂਬਸੂਰਤ ਹੈ ਤੇਰੇ ਅੰਦਰ ਸੋਨੇ ਦੇ ਰੰਗ ਵਰਗੇ ਕਮਲ ਦੇ ਫੁੱਲ ਖਿਲੇ ਹੋਏ ਨੇ ਕਿੰਨਾ ਚੰਗਾ ਤੇ ਸੋਹਣਾ ਸੁੰਡਣਾ ਲੱਗ ਰਹੇ ਇਹ ਇਤਨਾ ਖੂਬਸੂਰਤ ਕਿਉਂ ਹੈ ਕਿਉਂਕਿ ਸੰਬੰਧ ਸੋਮੇ ਨਾਲ ਸੰਬੰਧ ਜੁੜਿਆ ਹੋਏ ਅੱਜ ਸਾਹਿਬ ਫਿਰ ਆਏ ਨੇ ਵੇਖਦੇ ਨੇ ਇਹ ਸਰੋਵਰ ਇਤਨਾ ਖੂਬਸੂਰਤ ਇਤਨਾ ਅੱਛਾ ਨਾ ਇਸ ਦੇ ਵਿੱਚ ਅੱਜ ਫੁੱਲ ਨੇ ਨਾ ਉਹ ਪਾਣੀ ਨਾ ਉਹ ਸੁੰਦਰਤਾ ਕਾਲਾ ਹੋ ਗਏ

ਜਾਣ ਲਈ ਤੇ ਗੱਲ ਸਾਡੀ ਸਮਝ ਆ ਜਾਏਗੀ। ਕਿਉਂਕਿ ਇੱਥੋਂ ਆਵਾਜ਼ ਆਉਂਦੀ ਭਗਤ ਕਬੀਰ ਜੀ ਦਾ ਇੱਕ ਸ਼ਬਦ ਜਿਸ ਅੰਦਰ ਉਹ ਇਹ ਆਵਾਜ਼ ਦੇ ਰਹੇ ਨੇ, ਆਓ ਉਸ ਆਵਾਜ਼ ਨੂੰ ਆਪਾਂ

ਸੱਜਣ ਪ੍ਰਗਟੇ ਆਏ। ਫੱਗਣ ਦੇ ਮਹੀਨੇ ਚ ਆਨੰਦ ਪੈਦਾ ਹੋ ਗਿਆ ਕਿਉਂਕਿ ਹਰੀ ਸੱਜਣ ਹਿਰਦੇ ਵਿੱਚ ਪ੍ਰਗਟ ਹੋ ਆਏ, ਜਿਨ੍ਹਾਂ ਨੂੰ ਲੱਭਦਾ ਸਾਂ ਪਿਆ ਉਹਨਾਂ ਦੇ ਦਰਸ਼ਨ ਹੋ ਗਏ। ਇਹ ਕਿਵੇਂ ਮਿਲੇ ਨੇ? ਸਹਾਇਤਾ ਕਿਹਨਾਂ ਕੀਤੀ? ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਲਾਏ। ਰਾਮ ਦੇ ਸੰਤ ਸਹਾਈ ਹੋਏ, ਉਹਦੇ ਭਗਤਾਂ ਸਹਾਇਤਾ ਕੀਤੀ, ਕਿਰਪਾ ਕਰਕੇ ਮਲਾ ਦਿੱਤਾ। ਇਸ ਪੁੰਨੀ ਵੱਡ ਭਾਗਣੀ ਵਰ ਪਾਇਆ ਹਰ ਰਾਏ। ਵੱਡੇ ਭਾਗਾਂ ਵਾਲੀ ਜੀਵ ਇਸਤਰੀ ਦੀ ਇੱਛਾ ਪੂਰੀ ਹੋ ਗਈ, ਹਰੀ ਰਾਏ ਵਰ ਪਾ ਲਿਆ। ਜਦੋਂ ਕੋਈ ਬੱਚੀ ਜਵਾਨ ਹੁੰਦੀ ਹੈ ਨਾ, ਜਦੋਂ ਜਵਾਨੀ ਆਉਂਦੀ ਤੇ ਇੱਛਾ ਲਾਜ਼ਮੀ ਜਾਗਦੀ ਹੈ ਕਿ ਨੰਕਾਰ ਕੋਈ ਵਰ ਚੰਗਾ ਦੇ। ਇਹ ਵੱਖਰੀ ਗੱਲ ਹੈ, ਉਹ ਮੂੰਹ ਤੋਂ ਕਹੇ ਜਾਂ ਚੁੱਪ ਦੀ ਬੋਲੀ ਚ ਕਹੇ, ਵਰ ਚੰਗਾ ਦੇ, ਜੀਵਨ ਸੁੱਖ ਨਾਲ ਬਤੀਤ ਹੋਵੇ। ਭਗਤ ਵੀ ਜਿਹੜੇ ਨੇ ਉਹ ਕਹਿੰਦੇ ਨੇ, ਹੇ ਪ੍ਰਮਾਤਮਾ ਮੇਰੇ ਵਾਸਤੇ ਵਰ ਤੂੰ ਹੀ ਬਣ। ਜਿਵੇਂ ਕੋਈ ਨੇਕ ਬੱਚੀ ਸਹੁਰੇ ਘਰ ਗਈ, ਸਨਮਾਨ ਮਿਲਿਆ, ਵਰ ਚੰਗਾ ਮਿਲਿਆ, ਭਗਤਾਂ ਨੇ ਬੰਦਗੀ ਕੀਤੀ ਤੇ ਉਹਨਾਂ ਨੂੰ ਪ੍ਰਮਾਤਮਾ ਮਿਲ ਗਿਆ। ਇਸ ਪੁੰਨੀ ਵੱਡ ਭਾਗਣੀ ਵਰ ਪਾਇਆ ਹਰ ਰਾਏ। ਮਿਲ ਸਈਆਂ ਮੰਗਲ ਗਾਵਈ ਗੀਤ ਗੋਬਿੰਦ ਅਲਾ। ਇੱਕ ਬੱਚੀ ਦਾ ਵਿਆਹ ਹੋਵੇ ਨਾ, ਉਮਰਾਂ ਐਵੇਂ ਬੀਤ ਜਾਏ ਤੇ ਕਿਸ ਨਜ਼ਰ ਨਾਲ ਤੱਕਣੇ, ਔਰ ਕਿੰਨੀ ਦੁੱਖ ਤੇ ਪੀੜਾ ਉਸ ਤੇ ਜੀਵਨ ਵਿੱਚ ਹੋਵੇ ਕਿ ਉਸ ਨੂੰ ਵਰ ਮਿਲ ਹੀ ਨਹੀਂ ਸਕਿਆ। ਪਰ ਸੰਸਾਰ ਤੇ ਐਸਾ ਬਹੁਤ ਘੱਟ ਹੈ, ਗਰੀਬ ਦੀ ਗਰੀਬ ਬੱਚੀ ਨੂੰ ਵੀ ਵਰ ਮਿਲ ਜਾਂਦਾ ਹੈ, ਪਰ ਜਿਸ ਵਰ ਦਾ ਮੈਂ ਜ਼ਿਕਰ ਕਰ ਰਿਹਾ, ਕਈ ਜਨਮ ਜੀਵ ਦੇ ਲੰਘ ਜਾਂਦੇ ਨੇ, ਵਰ ਲੱਭਦਾ ਹੀ ਨਹੀਂ। ਆਹ ਗੁੱਸਾ ਕਰਨਾ ਨਹੀਂ, ਵਰ ਮਿਲਦਾ ਪਰਮਾਤਮਾ ਤੋਂ ਵਿਹੂਣਾ ਜਨਮਦਾ ਮਰਦਾ ਫੇਰ ਜਨਮਦਾ ਫੇਰ ਮਰਦਾ। ਮਿਲ ਸਈਆਂ ਮੰਗਲ ਗਾ ਬਈ ਗੀਤ ਗੋਬਿੰਦ ਅਲਾਏ। ਸਤ ਸੰਗੀ ਇਹਦੇ ਚ ਸਹਾਇਤਾ ਕਰਦੇ ਨੇ, ਇਸ ਕਰਮ ਵਿੱਚ ਮਿਲ ਕੇ ਗੋਬਿੰਦ ਦੇ ਗੀਤ ਗਾਉਂਦੇ ਨੇ, ਮੰਗਲ ਸਈਆਂ ਮਿਲ ਕੇ ਗਾ ਰਹੀਆਂ ਨੇ। ਹਰ ਜੇਹਾਂ ਅਵਰ ਨਾ ਦਿੱਤਈ ਕੋਈ ਦੂਜਾ ਲਵੇ ਨਾ ਲਾਏ। ਰੱਬ ਵਰਗਾ ਹੋਰ ਕੋਈ, ਕੋਈ ਦੂਜਾ ਉਸਦੀ ਬਰਾਬਰਤਾ ਨਹੀਂ ਕਰ ਸਕਦਾ। ਹਲਤ ਪਲਤ ਸਵਾਰੇ ਨੇਚਲ ਦਿੱਤੀਆਂ ਜਾ, ਉਹਨੇ ਨੇਚਲ ਥਾਂ ਦੇ ਦਿੱਤੀ, ਲੋਕ ਪ੍ਰਲੋਕ ਸਵਾਰ ਦਿੱਤਾ। ਹਲਤ ਪਲਤ ਸਵਾਰੀਆਂ ਨੇਚਲ ਦਿੱਤੀਆਂ ਜਾਏ, ਸੰਸਾਰ ਸਾਗਰ ਤੇ ਰੱਖੀਆਂ ਬਹੁੜ ਨਾ ਜਨਮੇ ਤਾ। ਸੰਸਾਰ ਸਾਗਰ ਤੋਂ ਰੱਖ ਲਿਆ, ਬਚਾ ਲਿਆ, ਜਨਮ ਮਰਨ ਵਿੱਚ ਨਹੀਂ ਹੁਣ ਆਉਣਾ, ਇਹ ਗੇੜੇ ਮੁੱਕ ਗਏ। ਸੰਸਾਰ ਸਾਗਰ ਤੇ ਰੱਖਣ ਬਹੁਣ ਨਾ ਜਨਮੇ ਤਾਏ, ਜੇਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ। ਜ਼ੁਬਾਨ ਸਾਡੀ ਇੱਕ ਹੈ ਤੇ ਗੁਣ ਪ੍ਰਮਾਤਮਾ ਤੇਰੇ ਅਨੇਕ ਨੇ, ਤੇਰੇ ਚਰਨੀ ਜਿਹੜੇ ਪੈ ਗਏ ਉਹ ਤਰ ਗਏ। ਫਲ ਗੁਣ ਨਿਤ ਸਲਾਈਏ ਜਿਸ ਨੂੰ ਤਿਲ ਨਾ ਤਮਾਏ। ਉਸ ਦੀ ਨਿਤ ਸਿਫਤ ਕਰਨੀ ਚਾਹੀਦੀ ਹੈ ਜਿਸ ਨੂੰ ਤਿਲ ਜਿੰਨਾ ਤਮਾ। ਸੰਸਾਰ ਦੇ ਦਾਤੇ ਦੇਂਦੇ ਥੋੜਾ ਨੇ, ਮੰਗਦੇ ਜ਼ਿਆਦਾ। ਇੱਥੇ ਤੇ ਐਸਾ ਕਿ ਦਾਨ ਜਿਹੜਾ ਸੂਈ ਦਾ ਤੇ ਚੋਰੀ ਹੈ ਰੰਗੀ, ਇੰਨਾ ਫਰਕ ਮਹਾਂਪੁਰਖਾਂ ਦੱਸੇ। ਕਹਿੰਦੇ ਨੇ ਪ੍ਰਮਾਤਮਾ ਨੂੰ ਤਿਲ ਜਿੰਨਾ ਤਮਾ ਨੀ, ਜੋ ਦਿੰਦਾ ਫਿਰ ਨਵਾਂ ਹੀ ਦਿੰਦਾ। ਆਪਨੇ ਕਦੀ ਖਿਆਲ ਕੀਤਾ ਹੋਵੇਗਾ, ਇੱਕ ਦੇ ਚਿਹਰੇ ਨਾਲ ਦੂਸਰਾ ਨੀ ਰਲਦਾ, ਜੋ ਇੱਕ ਵਾਰ ਬਣਾ ਦਿੱਤਾ ਦੁਬਾਰਾ ਨੀ ਬਣਾਉਂਦਾ। ਤੁਹਾਨੂੰ ਇੱਕ ਵਾਰ ਵਰਗਾ ਬੰਦਾ ਦੂਸਰਾ ਲੱਭਣਾ ਮੁਸ਼ਕਲ ਹੋਵੇਗਾ। ਬੰਦਾ ਤੇ ਕਿਤੇ ਰਿਹਾ, ਇੱਕ ਪੱਤੇ ਵਰਗਾ ਪੱਤਾ ਦਰਖਤ ਦਾ ਲੱਭਣਾ ਮੁਸ਼ਕਲ ਹੋ ਜਾਏਗਾ। ਉਹਦੀ ਟਕਸਾਲ ਚੋਂ ਜੋ ਇੱਕ ਵਾਰੀ ਬਣ ਗਿਆ ਦੁਬਾਰਾ ਨੀ ਬਣਦਾ, ਦੁਬਾਰਾ ਨਵਾਂ ਹੀ ਬਣਦਾ। ਏਡਾ ਵੱਡਾ ਉਹ ਦਾਤਾ, ਉਸ ਦਾਤੇ ਦੀਆਂ ਦਾਤਾਂ ਕੀ ਗਿਣੀਏ, ਬੜੀ ਮਹਾਨ ਉਸਨੇ ਬਖਸ਼ਿਸ਼ ਕੀਤੀ। ਆਓ ਇੱਕ ਵਾਰ ਗੱਲ ਨੂੰ ਦੁਹਰਾ ਦਿਆਂ ਤੇ ਸਮਾਪਤੀ ਕਰਾਂ। ਸਭ ਤੋਂ ਵੱਡੀ ਮਿਹਰ ਉਸਨੇ ਕੀਤੀ ਜਿਹੜਾ ਸਾਨੂੰ ਮਨੁੱਖਾ ਜਨਮ ਬਖਸ਼ੀ, ਫਿਰ ਉਸ ਤੋਂ ਬਾਅਦ ਕਿਰਪਾ ਉਸਨੇ ਕੀਤੀ ਕਿ ਸਤ ਸੰਗਤ ਦੀ ਦਾਤ ਤੁਹਾਨੂੰ ਬਖਸ਼ੀ, ਫਿਰ ਬੜਾ ਸਿੱਧਾ ਮਾਰਗ ਸਿੱਖੀ ਦਾ ਬਖਸ਼ਿਆ ਜਿਸ ਵਿੱਚ ਕੋਈ ਗੋਰਖ ਧੰਦਾ ਨਹੀਂ। ਨੰਕਾਰ ਨੇ ਤੁਹਾਡੇ ਤੇ ਕਿੰਨੀ ਮਿਹਰ ਕੀਤੀ, ਕਿੰਨੀ ਬਖਸ਼ਿਸ਼ ਕੀਤੀ ਹੈ, ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ, ਫਿਰ ਆਪ ਕਮਾਈ ਕਰਨੀ ਹੈ, ਆਪ ਕਮਾਈ ਕਰੋ, ਬਾਣੀ ਦਾ ਆਪ ਰਸ ਮਾਣੋ। ਗੁਰੂ ਕਾ ਸਿੱਖ ਕਿਸੇ ਦਾ ਗੁਲਾਮ ਨਹੀਂ, ਬੜਾ ਸੁਤੰਤਰ ਗੁਰਦੇਵ ਨੇ ਬਣਾਇਆ। ਇੱਥੇ ਕਹਿਣ ਵਾਲੇ ਤੇ ਸੁਣਨ ਵਾਲੇ ਸਾਰੇ ਦੇ ਸਾਰੇ ਬਰਾਬਰ ਨੇ, ਕੋਈ ਇੱਥੇ ਪ੍ਰੋਤ ਨਹੀਂ, ਕੋਈ ਇੱਥੇ ਕੋਈ ਹੋਰ ਬੰਦਾ ਵੱਖਰਾ ਗੁਰੂ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਤਾਬਿਆ ਵਿੱਚ ਸੁਣਨ ਵਾਲੇ ਕਹਿਣ ਵਾਲੇ ਸਾਰੇ ਬੈਠਦੇ ਨੇ। ਗੁਰਦੇਵ ਨੇ ਬੜੀ ਮਿਹਰ ਸਾਡੇ ਤੇ ਕੀਤੀ ਹੈ, ਜੇ ਉਸਦੀ ਮਿਹਰ ਨਾਲ ਆਪਣੇ ਆਪੇ ਨੂੰ ਪੜਚੋਲੀਏ, ਆਪਣੀ ਅਵਸਥਾ ਨੂੰ ਵੇਖੀਏ ਕਿ ਮੇਰੀ ਅਵਸਥਾ ਹੁਣ ਕਲ ਯੁਗ ਦੀ ਹੈ ਕਿ ਸੱਚ ਯੁਗ ਦੀ ਹੈ, ਮੇਰੀ ਅਵਸਥਾ ਹੁਣ ਇਸ ਵੇਲੇ ਕਿਹੜੀ ਹੈ। ਮੈਂ ਆਨੰਦ ਪਾਉਣ ਵਾਸਤੇ ਜਗਤ ਵਿੱਚ ਆਇਆ, ਕਦੀ ਉਸ ਆਨੰਦ ਦਾ ਕੋਈ ਰਸ ਮਿਲਿਆ, ਕੋਈ ਦਸ ਮਿਲੀ ਹੈ, ਕਦੀ ਉਸ ਆਨੰਦ ਨਾਲ ਕੋਈ ਵਾਹ ਪਿਆ ਕਿ ਨਹੀਂ।
कभी वह आनंद आया कि नहीं, एक गल होर ध्यान च लै लैनी, इस नाल समाप्ति है। झूठा आनंद जदों आएगा ना, उस तो बाद दुख आ जाएगा, पर सच्चा आनंद जिस दिन आ गया फिर वह आनंद रहना ही आनंद है, फिर दुख हो ही नहीं सकता। वाहिगुरु बख्शिश करे, कृपा करे, ये गुरमत दियां पौड़ियां, बाणी दियां पौड़ियां चढ़ के आनंद के घर तक पहुंच सकीए। इनेक शब्द या जे आपने प्रवान कर लें, फुलां दी खिमा गुरु पातशाह दी मत अनुसार कुछ सुने।

ਸਿੰਘ ਜੀ ਦਿਲਬਾਤ ਵਜਾਉਂਦੇ ਸਨ ਰੇਡੀਓ ਤੇ, ਉਹਨਾਂ ਦੀਆਂ ਵੀ ਬੰਦਿਸ਼ਾਂ ਬਹੁਤ ਦਾਸਾਂ ਦੇ ਕੋਲ ਨੇ। ਉਸ ਤੋਂ ਬਾਅਦ ਗਿਆਨੀ ਪ੍ਰਦੀਪ ਸਿੰਘ ਜੀ ਜੋ ਅਲਮਸ ਸਾਹਿਬ ਜੀ ਦੇ ਭਤੀਜਾ, ਉਹਨਾਂ ਨੇ ਸਾਨੂੰ ਇਹ ਦੱਸਿਆ ਹੈ ਜਿਸ ਤਰ੍ਹਾਂ ਕਿ ਬਜ਼ੁਰਗਾਂ ਕੋਲ ਮਿਲਿਆ ਕਿ ਇਹ ਬੰਦਿਸ਼ ਤਾਨਸੇਨ ਦੇ ਸਮੇਂ ਦੀ ਬੰਦਿਸ਼ ਹੈ, ਤਾਨਸੇਨ ਦੇ ਸਮੇਂ ਦੀ। ਤਾਂ ਸਤਸੰਗ ਜੀ ਆਓ, ਇਹ ਬੜੀ ਇੱਕ ਪੁਰਾਤਨ ਬੰਦਿਸ਼ ਹੈ ਜੋ ਮੱਤ ਤਾਲ ਦੀ ਹੈ, ਨੌ ਮਾਤਰ ਤਾਲ।

ਇਹ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਉਸਤਤ। ਆਓ ਸਮਾਂ ਵੀ ਹੁਣ ਸਮਾਪਤੀ ਦੇ ਵੱਲ ਪਹੁੰਚਦੇ ਪਹੁੰਚਦੇ ਵੀ ਜੇ ਮਨ ਵਿੱਚ ਖਿਆਲ ਬਣਾਵਾਂਗੇ ਕਿ ਸਮਾਪਤੀ ਕਰਨੀ ਹੈ ਤੇ ਤਾਂ ਹੀ 35-40 ਮਿੰਟ ਫਿਰ ਵੀ ਲੱਗ ਜਾਣੇ ਹਨ, ਕਿਉਂਕਿ ਅਜੇ ਅਨੰਦ ਸਾਹਿਬ ਦਾ ਪਾਠ ਜਾਂ ਹੋਰ ਇੱਕ ਦੋ ਬੰਦਿਸ਼ਾਂ ਤਰਾਨੇ ਰਹਿੰਦੇ ਨੇ, ਉਹ ਆਪ ਜੀ ਨੂੰ ਸਰਵਣ ਕਰਾ ਕੇ। ਆਓ ਪ੍ਰੋਫੈਸਰ ਸਾਹਿਬ ਦਾ ਹੁਕਮ ਹੋਇਆ ਕਿ ਛਣਕਾਰ ਨਿਰਾਲੇ ਤੀਰਾਂ ਦੀ ਉਹ ਜ਼ਰੂਰ ਸਰਵਣ ਕਰਾ, ਤਰਾਨਾ ਵੀ ਸਰਵਣ ਕਰਾਉਂਦੇ। ਆਓ ਪਹਿਲਾਂ ਛਣਕਾਰ ਨਿਰਾਲੇ ਤੀਰਾਂ ਦੀ, ਜੋ ਕਿ ਇਸੇ ਤਰ੍ਹਾਂ ਦੀ ਇੱਕ ਸੰਗੀਤਕ ਬੰਦਿਸ਼ ਹੈ, ਸੰਗੀਤਕ ਰਚਨਾ ਹੈ, ਉਹਦੇ ਵਿੱਚ ਵੀ ਅਲਮਸਤੁਣਾ ਨੇ ਇੱਕ ਐਸੀ ਕਲਾਕਾਰੀ ਫਿੱਟ ਕਰ ਦਿੱਤੀ ਹੈ, ਐਸੀ ਕਲਾ ਦੇ ਨਾਲ ਉਸ ਨੂੰ ਬੰਦਿਸ਼ ਨੂੰ ਐਸਾ ਜੋੜਿਆ ਹੈ ਸਵਰ ਤੇ ਤਾਲ ਦੇ ਨਾਲ ਕਿ ਤਬਲੇ ਦੇ ਵਿੱਚੋਂ ਕਿਸ ਤਰ੍ਹਾਂ ਕਿਹੜੇ ਕਿਹੜੇ ਬੋਲਾਂ ਦੇ ਨਾਲ ਤੀਰਾਂ ਦੀ ਆਵਾਜ਼ ਨਿਕਲਦੀ ਹੈ, ਕਿਸ ਤਰ੍ਹਾਂ ਰਣਜੀਤ ਨਗਾਰਾ ਵੱਜਦਾ ਹੈ ਤੇ ਕਿਸ ਤਰ੍ਹਾਂ ਘੋੜੇ ਦੇ ਟਾਪਾਂ ਦੀ ਆਵਾਜ਼ ਹੈ। ਇਹ ਛੋਟੀ ਜਿਹੀ ਬੰਦਿਸ਼ ਹੈ, 5 ਕੁ ਮਿੰਟ ਦੀ, ਆਓ ਇਹ ਵੀ ਸਰਵਣ ਕਰ ਲਓ। ਉਸ ਤੋਂ ਬਾਅਦ ਫਿਰ ਤਰਾਨਾ ਤੇ ਆਪ ਜੀ ਫਿਰ ਬੜੇ ਪਿਆਰ ਦੇ ਨਾਲ

ਸਤਸੰਗਤ ਜੀ, ਛਨਕਾਰ ਨਿਰਾਲੇ ਤੀਰਾਂ ਦੀ ਨੂੰ ਪੜ੍ਹਨ ਵਾਸਤੇ ਮਨ ਵਿੱਚ ਖਿਆਲ ਹੈ ਕਿ ਇਹ ਚੌਥੇ ਕਾਲੇ ਦੀ ਰਚਨਾ ਹੈ, ਚੌਥੇ ਕਾਲੇ 'ਤੇ ਇਹ ਗਾਈ ਜਾਂਦੀ ਹੈ। ਇਸ ਵਾਸਤੇ ਸ਼ਾਹ ਨਹੀਂ ਬਦਲਣਾ ਚਾਹੁੰਦੇ, ਸਕੇਲ ਪਹਿਲੇ ਕਾਲੇ ਵਾਲੀਆਂ ਜਿੰਨੀਆਂ ਬੰਦਿਸ਼ਾਂ ਨੇ ਦੋ ਤਿੰਨ ਉਹ ਗਾਇਨ ਕਰ ਲਈਏ, ਉਸ ਤੋਂ ਬਾਅਦ ਅਖੀਰ 'ਤੇ ਆਪ ਜੀ ਨੂੰ ਛਨਕਾਰ ਨਿਰਾਲੇ ਤੀਰਾਂ ਦੀ ਸ਼ਰਨ ਕਹਾਂਗੇ, ਕਿਉਂਕਿ ਸਕੇਲ ਬਦਲ ਜਾਏ ਫਿਰ ਆਨੰਦ ਨਹੀਂ ਰਹਿੰਦਾ। ਆਓ, ਇੱਕ ਗੁਰਮੁਖ ਜਨਾਂ ਦੀ ਬਹੁਤ ਹੀ ਫਰਮਾਇਸ਼ ਬੜੀ ਦੇਰ ਦੀ ਹੈ, ਬੜੇ ਦਿਨਾਂ ਤੋਂ ਜਿੱਦਣ ਦੇ ਅਸੀਂ ਕੀਰਤਨ ਕਰ ਰਹੇ ਹਾਂ, ਆਪ ਵੀ ਕੀਰਤਨ ਕਰਦੇ ਹਨ ਜੱਜ ਸਾਹਿਬ ਜੀ, ਉਹਨਾਂ ਦੀ ਇੱਕ ਫਰਮਾਇਸ਼ ਹੈ ਕਿ ਹੇਮੰਤ ਰਾਗ, ਬੜੀ ਸੋਹਣੀ ਫਰਮਾਇਸ਼ ਹੈ, ਕਿਉਂਕਿ ਉਹ ਪੁਰਾਣੇ ਬੰਦੇ ਨੇ ਅਤੇ ਉਹਨਾਂ ਪੁਰਾਣਾ ਰਾਗ ਇਹ ਸੁਣਿਆ ਹੇਮੰਤ ਰਾਗ। ਹੇਮੰਤ ਰਾਗ ਸਾਡੇ ਪਿਤਾ ਜੀ ਵੀ ਦੱਸਦੇ ਅਤੇ ਉਹ ਵੀ ਦੱਸਦੇ ਨੇ ਕਿ ਹੇਮੰਤ ਰਾਗ ਨੂੰ ਰਾਸ ਧਾਰੀਏ ਗਾਉਂਦੇ ਹੁੰਦੇ ਸਨ, ਅਤੇ ਉਹ ਬੜਾ ਇੱਕ ਪੁਰਾਤਨ ਰਾਗ ਹੈ, ਬੜਾ ਸੋਹਣਾ ਰਾਗ ਹੈ। ਆਓ, ਹੇਮੰਤ ਰਾਗ ਦੀ ਬੰਦਿਸ਼ ਭਾਈ ਗੁਰਦਾਸ ਜੀ ਦੀ ਰਚਨਾ ਆਜ ਮੋਹਰੇ ਆਏ ਹੈ, ਉਹ ਸ਼ਰਵਣ ਕਰੋ। 5-7 ਮਿੰਟ ਦੀ ਰਚਨਾ ਹੈ ਹੇਮੰਤ ਰਾਗ ਦੀ।

ਲੋਕ ਜਿਹੜੇ ਰਾਗ ਗਾਉਂਦੇ ਨੇ, ਉਸ ਤੋਂ ਬਾਅਦ ਠੁਮਰੀ ਅੰਗ ਗਾਉਂਦੇ ਨੇ, ਉਹਦੇ ਵਿੱਚ ਫਿਰ ਸਵਰ ਸਵਰਾਂ ਦੀ ਮੁਰਕੀ ਤਾਨ ਉਹ ਲਾਉਂਦੇ ਨੇ, ਛੋਟੇ ਛੋਟੇ ਅੰਸ਼ ਛੋਟੇ ਛੋਟੇ ਅੰਗ। ਇਸ ਮੁਰਗੀ ਦੇ ਅੰਗ ਨੂੰ ਸਮਝਣ ਵਾਸਤੇ ਬੜਾ ਧਿਆਨ ਦੇ ਨਾਲ ਇਕਾਗਰਤਾ ਨਾਲ ਬਹਿਣਾ ਪੈਂਦਾ ਹੈ, ਕਿਉਂਕਿ ਛੋਟੇ ਛੋਟੇ ਅੰਗ ਇਸ ਤਰ੍ਹਾਂ ਨਿਕਲ ਜਾਂਦੇ ਹਨ। ਇਸ ਵਾਸਤੇ ਆਓ, ਦੋ ਚਾਰ ਮਿੰਟ ਵਿੱਚ ਹੀ ਸਵਰਾਂ ਦਾ ਆਨੰਦ ਹੈ।

ਪਾਤਸ਼ਾਹ ਜੀ ਦੇ 52 ਕਵੀ ਰੱਖੇ ਸਨ ਅਤੇ 52 ਕਵੀਆਂ ਦੇ ਵਿੱਚੋਂ ਗਵਾਲ ਕਵੀ ਜੀ ਨੇ ਇੱਕ ਤਰਾਨਾ ਲਿਖ ਕੇ ਸਤਿਗੁਰਾਂ ਦੇ ਭੇਟ ਕੀਤਾ ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਸ਼ਰਵਣ ਕੀਤਾ ਅਤੇ ਕਵੀ ਜੀ ਨੂੰ ਸ਼ਾਬਾਸ਼ ਦਿੱਤੀ। ਸਤਿਗੁਰੂ ਪਾਤਸ਼ਾਹ ਜੀ ਨੇ ਹੌਂਸਲਾ ਵਧਾਈ ਕਵੀ ਦੀ ਕੀਤੀ ਅਤੇ ਕਵੀ ਨੇ ਲਿਖਿਆ ਹੈ ਉਹ ਵੀ ਤਰਾਨਾ ਆਓ, ਬੜੇ ਪਿਆਰ ਦੇ ਨਾਲ ਆਓ ਸ਼ਰਵਣ ਕਰੋ। ਇਤੀ ਨੌਬਤ ਗਾਣਾ ਨਾਨਾ ਗਾਣਾ ਨਾਨਾ ਗਾਣਾ ਨਾਨਾ ਗਾਨੀਅਰ ਉਤ ਗਰਜੇ। ਇਹ ਆਪ ਜੀ ਨੇ ਕਈ ਵਾਰੀ ਸ਼ਰਵਣ ਕੀਤਾ ਹੈ ਤਰਾਨਾ, ਬਹੁਤ ਹੀ ਸੁੰਦਰ। ਇਹਦੀ ਉਠਾਨ ਐਸੀ ਹੈ, ਚੜ੍ਹਤ ਐਸੀ ਹੈ ਤਰਾਨੇ ਦੀ, ਲੈਕਾਰੀ ਐਸੀ ਹੈ। ਆਓ ਬੜੇ ਪਿਆਰ ਦੇ ਨਿਗਿਆਨੀ ਗਿਆਨ ਸਿੰਘ ਜੀ ਅਲਮਸਤ ਸਾਹਿਬ ਜੀ ਇਸ ਨੂੰ ਗਾਉਂਦੇ ਸਨ।

ਕਵੀ ਕਹਿੰਦੇ ਆਪ ਜੀ ਦਾ ਨਗਾਰਾ ਜੋ ਹੈ ਉਹ ਇਸ ਤਰ੍ਹਾਂ ਵੱਜਦਾ ਹੈ, ਇਤੀ ਨੌਬਤ ਗਾਨਾ ਨਾਨਾ ਗਾਨਾ ਨਾਨਾ ਗਾਨਾ ਨਾਨਾ ਗਨੀਅਰ ਉਤ ਗਰਜੇ। ਜਿੱਦਾਂ ਗਨੀਅਰ ਤੋਂ ਭਾਵ ਹੈ ਕਾਲੇ ਬੱਦਲ, ਜਿਸ ਤਰ੍ਹਾਂ ਕਾਲੇ ਬੱਦਲਾਂ ਦੇ ਵਿੱਚ ਬਿਜਲੀ ਗਰਜਦੀ ਹੈ, ਹੇ ਸਤਿਗੁਰ ਇਸ ਤਰ੍ਹਾਂ ਆਪ ਜੀ ਦਾ ਰਣਜੀਤ ਨਗਾਰਾ ਗਰਜਦਾ ਹੈ। ਤੋ ਆਓ ਇਤੀ ਨੌਬਤ ਗਾਨਾ ਨਾਨਾ ਗਾਨਾ ਨਾਨਾ ਗਨੀਅਰ ਉਤ ਗਰਜੇ, ਇਤੀ ਰੁਦਰ ਸਰ ਚਲ ਉਜਾਤ ਹੈ ਜਾਗਰ ਦੀ ਜਲਵਰ ਉਤ ਵਰਸੇ। ਇਤਨ ਕਵੀ ਜਸ ਉਚਰ ਰਹੀ ਹੈ ਚਾਤਰਕ ਚਾਤਰਕ ਤੂੰ ਹੀ ਕਰੇ ਇੰਦਰਤ ਚੱਕਰਤ ਭਇਓ ਰਹੋ ਹੈ ਗੁਰੂ ਗੋਬਿੰਦ ਸਿੰਘ ਜਬੀ ਜੁੱਧ ਪੇ ਚੜੇ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੁੱਧ ਤੇ ਚੜਾਈ ਕੀਤੀ ਹੈ ਤੇ ਕਿਸ ਤਰ੍ਹਾਂ ਕੀਤੀ ਹੈ। ਆਓ ਇੰਦਰਤ ਚੱਕਰਤ ਭਇਓ ਰਹੋ, ਇੰਦਰ ਜਿਹੜਾ ਹੈ ਉਹ ਚੱਕਰਤ ਹੋ ਗਿਆ, ਹੈਰਾਨ ਹੋ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੁੱਧ ਤੇ ਚੜਾਈ ਕੀਤੀ ਹੈ। ਆਓ ਬੜੇ ਪਿਆਰ ਨਾਲ, ਇਸ ਤੋਂ ਬਾਅਦ ਸਮਾਪਤੀ ਹੈ ਕੀਰਤਨ ਦੀ, ਆਓ ਬੜੇ ਪਿਆਰ ਨਾਲ ਸ਼ਰਵਣ ਕਰੋ।

ਨਾਨਾ ਗਾਨਾ ਨਾਨਾ ਗਾਨਾ ਨਾਨਾ ਗਾਨਾ ਨਾਨਾ ਗਾਨਾ ਨਾਨਾ ਗਾਨਾ ਨਾਨਾ ਗਾਨਾ ਨਾਨਾ ਗਾਨਾ ਨਾਨਾ ਗਾਨਾ ਨਾਨਾ ਗਾਨਾ ਨਾਨਾ ਗਾਨਾ ਨਾਨਾ ਗਾਨਾ ਨਾਨਾ ਗਾਨਾ ਨਾਨਾ ਗਾਨਾ ਨਾਨਾ ਗਾਨਾ ਨਾਨਾ ਗਾਨਾ ਨਾਨਾ ਗਾਨਾ ਨਾਨਾ ਗਾਨਾ ਨਾਨਾ ਗਾਨਾ ਨਾਨਾ ਗਾਨ

ਮੈਨੂੰ ਆਪਣਾ ਨਾਮ ਦੇ। ਤਾਂ ਨਾਮ ਕਿਹਦੇ ਕੋਲੋਂ ਮੰਗ ਰਹੇ ਨੇ? ਜਿਹੜਾ ਜ਼ਰੇ ਜ਼ਰੇ ਵਿੱਚ ਰਮਿਆ ਹੋਇਆ, ਜਿਹੜਾ ਘੱਟ ਘੱਟ ਰਵ ਰਿਹਾ ਬਨਵਾਰੀ। ਤਾਂ ਸਾਹਿਬ ਸੱਚੇ ਪਾਤਸ਼ਾਹ ਦੀ ਮਹਾਨ ਪਵਿੱਤਰ ਬਾਣੀ ਦਾ ਇਹ ਪਵਿੱਤਰ

ਫੁੱਲਾਂ ਦਾ ਸੋਹਣਾ ਜਿਹਾ ਗੁਲਦਸਤਾ ਬਣਾ ਕੇ ਪ੍ਰਭੂ ਦੀ ਮੂਰਤੀ ਨੂੰ ਚੜਾਉਣ ਵਾਸਤੇ ਮਾਲਣ ਤੁਰੀ ਜਾਵੇ ਤਾਂ ਅੱਗੋਂ ਭਗਤ ਜੀ ਮਿਲ ਪਏ, ਕਹਿਣ ਲੱਗੇ ਮਾਲਣੇ ਕਿੱਥੇ ਚੱਲੀ ਏ? ਕਹਿਣ ਲੱਗੀ ਮੈਂ ਇਹ ਗੁਲਦਸਤਾ ਫੁੱਲਾਂ ਦਾ ਲੈ ਕੇ ਪ੍ਰਭੂ ਨੂੰ ਭੇਟ ਕਰਨ ਚੱਲੀ ਹਾਂ। ਤਾਂ ਕਹਿਣ ਲੱਗੇ ਜਿਹੜੇ ਫੁੱਲ ਤੂੰ ਤੋੜ ਕੇ ਤੁਰੀ ਜਾ ਰਹੀ ਏ ਉਹਨਾਂ ਵਿੱਚ ਜੀਵ ਆਤਮਾ ਹੈ,

ਕੀਰਤਨ ਕਰਦੇ ਬਾਣੀ ਪੜਦੇ ਹਾਂ ਆਪ ਜੀ ਦੇ ਅਨੰਦ ਸੇਵਕਾਂ ਦੇ ਕੋਲੋਂ ਬੇਅੰਤ ਫੁੱਲਾਂ ਹੋਈਆਂ ਹੋਣਗੀਆਂ ਆਪ ਜੀ ਬਖਸ਼ਣ ਯੋਗ ਫੁੱਲਾਂ ਚੁੱਕਾਂ ਲਿਖੇ ਮਾਂ ਆਈਓ ਸ਼ੰਕਾ ਵੱਲੋਂ ਪਰਮ ਪੂਜ ਸਿੰਘ ਸਾਹਿਬ ਜੀ ਵੱਲੋਂ ਬੇਅੰਤ ਮਾਇਆ ਸ਼ੋਤ ਪੇਠ ਹਾਜ਼ਰ ਹੈ ਪਾਤਸ਼ਾਹ ਜੀ ਜਿਹਨੇ ਖਜ਼ਾਨੇ ਜਮਾਏ ਸੁੱਖ ਜਾਣੇ ਭਰਪੂਰ ਕਰਨੇ ਸੁੱਤ ਖਾਲਸਾ ਜੀ ਦੇ ਕਾਜ ਰਾਸ਼ ਕਰਨੇ ਹੁਕਮ ਹੋਇਆ ਜੀ ਪੰਜ ਮਿੰਟ ਦਾ ਸ਼ਬਦ ਮੰਤ ਕਰਦੇ ਕਿ ਕੀਰਤਨ ਕਰੀ ਜਾਈਏ ਸਵੈਯੇ ਮਹਲੇ ਚੌਥੇ ਕੇ ਜੀ ਦੇ ਵਿੱਚੋਂ ਟੇਕ ਹੈ ਸੱਚ ਸਾਚ

ਤੇ ਪਿਤਾ ਦੀ ਨਜ਼ਰ ਬਹੁਤੀ ਨਹੀਂ ਸੀ ਤੇ ਆਵਾਜ਼ ਦਿੰਦਾ ਭਾਈ ਬੂਆ ਖੜਕ ਰਿਹਾ ਤੇ ਨਾਲ ਆਵਾਜ਼ ਆ ਰਹੀ ਹੈ ਬੂਆ ਖੋਲੋ ਮੈਨੂੰ ਤੇ ਇੰਜ ਲੱਗਦਾ ਪਿਆ ਮੇਰੇ ਪੁੱਤਰ ਦੀ ਆਵਾਜ਼ ਧੀਏ ਬੂਆ ਖੋਲ ਜਲਦੀ ਜਲਦੀ ਬੂਹਾ ਖੋਲ ਜਿਹੜੀਆਂ ਅੱਖਾਂ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਕੇ ਆਈਆਂ ਨੇ ਉਹਨਾਂ ਅੱਖਾਂ ਦੇ ਮੈਂ ਵੀ ਦਰਸ਼ਨ ਕਰਾਂ ਬੂਹਾ ਖੋਲਿਆ ਤੇ ਭਾਈ ਮਾਨ ਸਿੰਘ ਜਦੋਂ ਅੰਦਰ ਤੇ ਪਿਤਾ ਬਜ਼ੁਰਗ ਪੁੱਛਦਾ ਮਾਸਿਆ ਭਾਈ ਮੇਰੇ ਧੰਨ ਭਾਗ ਤੇਰੀਆਂ ਅੱਖਾਂ ਨੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕੀਤੇ ਤੇ ਮੈਨੂੰ ਤੇਰੀਆਂ ਅੱਖਾਂ ਦੇ ਦਰਸ਼ਨ ਹੋ ਰਹੇ ਅੱਜ ਸਿਦਕ ਵਾਲਿਆਂ ਦਾ ਹੁਣ ਮਾਨ ਸਿੰਘ ਚੁੱਪ ਇਧਰੋਂ ਮਾਤਾ ਆ ਰਹੀ ਹੈ ਸੋਟੀ ਹੱਥ ਚ ਫੜੀ ਹੈ ਮੇਰਾ ਪੁੱਤਰ ਆਇਆ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਇੰਨਾ ਚਿਰ ਸੇਵਾ ਕਰਕੇ ਉਹ ਪੁੱਤਰ ਕੋਈ ਗੁਰੂ ਦੀ ਗੱਲ ਸੁਣਾ ਉਧਰ ਵੇਖੋ ਸ਼ਰਮਿੰਦਗੀ ਚੁੱਪ ਕਹਿੰਦੇ ਭੈਣ ਪਾਣੀ ਲੈ ਕੇ ਆ ਰਹੀ ਹੈ ਭਰਾ ਆਇਆ ਇੰਨਾ ਚਿਰ ਗੁਰੂ ਕਲਗੀਆਂ ਵਾਲੇ ਦੇ ਚਰਨਾਂ 'ਚ ਸੇਵਾ ਕਰਕੇ ਜਲ ਛਕਾਵਾਂ ਤੇ ਪਿਤਾ ਕਹਿੰਦਾ ਉਹ ਮਾਸਿਆ ਕੋਈ ਬੋਲਦਾ ਨਹੀਂ ਪਿਆ ਚੁੱਪ ਖੜਾ ਤੇ ਆਨੰਦਪੁਰ ਦੀ ਗੱਲ ਸੁਣਾ ਕੋਈ ਗੁਰੂ ਗੋਬਿੰਦ ਸਿੰਘ ਦੀ ਗੱਲ ਸੁਣਾ ਮੇਰੇ ਕੰਨ ਤਰਸਦੇ ਪਏ ਨੇ ਮੇਰੇ ਪਾਤਸ਼ਾਹ ਦੀ ਗੱਲ ਸੁਣਨ ਭਾਈ ਮਾਨ ਸਿੰਘ ਚੁੱਪ ਕੀ ਆਖੇ ਮੈਂ ਵਿਦਾਵਾ ਲੈ ਕੇ ਪਿਤਾ ਕਹਿੰਦਾ ਮਾਨ ਸਿੰਘ ਤੇਰੀ ਚੁੱਪ ਤੋਂ ਮੈਨੂੰ ਡਰ ਪਿਆ ਲੱਗਦਾ ਕੁਝ ਗੱਲ ਹੈ ਭਾਈ ਵੀਰ ਸਿੰਘ ਨੇ ਲਫ਼ਜ਼ ਲਿਖੇ ਨੇ ਕਹਿੰਦੇ ਉਸ ਵੇਲੇ ਪਿਤਾ ਕਹਿੰਦਾ ਕਿ ਮਾਨ ਸਿੰਘ ਆਨੰਦਪੁਰ ਸੁੱਖ ਸਾਂ ਦੇ ਤੂੰ ਜਿਹੜਾ ਘਰ ਆ ਗਿਆ ਜਾਂ ਤੇ ਸੁਲਾਹ ਹੋ ਗਈ ਹੈ ਜਾਂ ਜੰਗ ਮੁੱਕ ਗਈ ਹੈ ਤਾਂ ਹੀ ਘਰ ਆਇਆ ਚਪੇੜਾਂ ਵੱਜ ਰਹੀ ਗੱਜ ਕੇ ਆਖੋ ਸਤਨਾਮ ਜਦੋਂ ਵਾਰ ਵਾਰ ਪੁੱਛਦੇ ਨੇ ਗੁਰੂ ਦੀ ਗੱਲ ਸੁਣਾ ਜੰਗ ਦਾ ਕੀ ਬਣਿਆ ਖਤਮ ਹੋ ਗਈ ਏ ਸੁਲਾਹ ਹੋ ਗਈ ਏ ਜਿੱਤ ਹੋ ਗਈ ਏ ਜਦੋਂ ਇਹਦੇ ਮੁੱਖ ਚੋਂ ਨਿਕਲਿਆ ਅਜੇ ਤੇ ਕਿਲੇ ਨੂੰ ਘੇਰਾ ਪਿਆ ਹੈ ਫਿਰ ਤੂੰ ਕਰ ਕਿਵੇਂ ਜਦੋਂ ਮੁੱਖ ਚੋਂ ਨਿਕਲਿਆ ਜੀ ਮੈਂ ਤੇ ਵਿਦਾਵਾ ਲਿਖ ਕੇ ਦੇ ਆਇਆ ਵਾ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਇਤਿਹਾਸ ਲਿਖਿਆ ਕਿ ਪਿਤਾ ਬੇਹੋਸ਼ ਹੋ ਕੇ ਡਿੱਗ ਪਿਆ ਤੇ ਮਾਤਾ ਦੇ ਮੁੱਖ ਚੋਂ ਨਿਕਲਿਆ ਕਿ ਜਗਤ ਮੈਨੂੰ ਕੀ ਕਹੇਗਾ ਤੇਰੇ ਵਰਗੀ ਕਲੰਕ ਕਲੰਕ ਤਾਂ ਕਲੰਕ ਦੀ ਮਾਂ ਵਾ ਮੈਂ ਭੈਣ ਪਾਣੀ ਵੀ ਵਾਪਸ ਲੈ ਗਈ ਤੇ ਜਿਹੜਾ ਗੁਰੂ ਤੋਂ ਬੇਮੁੱਖ ਹੋ ਕੇ ਆ ਗਿਆ ਉਹਨੂੰ ਪਾਣੀ ਪਿਆ ਅੱਜ ਪਤਾ ਲੱਗਾ ਕਿ ਇੱਕ ਗੁਰੂ ਦਾ ਹੱਥ ਸਿਰ ਤੋਂ ਉੱਠ ਗਿਆ ਤੇ ਸਾਰਾ ਜਮਾਨਾ ਹੀ ਆਪਣਾ ਨਹੀਂ ਹੋਇਆ

ਤਾਨੇ ਵੱਜਦੇ ਕੋਈ। ਅਸੀਂ ਤੇ ਖੁਸ਼ ਸਾਂ ਘਰ ਆ ਰਹੇ ਹਾਂ, ਇੱਥੇ ਤੇ ਸਾਨੂੰ ਕਿਸੇ ਨੇ ਮੂੰਹ ਵੀ ਨਹੀਂ ਲਾਇਆ। ਇਹ ਹਕੀਕਤ ਜੇ ਪਿਆਰਿਓ।

ਖੱਟ ਹੱਤਿਆ ਕੇ ਤੁਲ ਹੈ ਜੋ ਗੁਰੂ ਤੇ ਸਿੱਖ ਫਿਰਿਆ। ਇੱਕ ਹੱਤਿਆ 96 ਕਰੋੜ, ਇਹਨੂੰ 6 ਨਾਲ ਗੁਣਾ ਦੇ ਗਏ 576 ਕਰੋੜ। 6 ਹੱਤਿਆਂ ਦੇ ਤੁਲ ਇਹਨੂੰ ਗਿਣਿਆ ਗਿਆ ਜਦੋਂ ਕਿਤੇ ਸਿੱਖ ਗੁਰੂ ਤੋਂ ਫਿਰ ਗਿਆ। ਸਾਹਿਬ ਸੰਕਟ ਮੈਂ ਸੇਵਕ ਭਜੇ। ਕੁਦਰਤੀ ਗੱਲ ਕਹਿੰਦੇ ਗੁਰੂ ਦੇ ਦੁਆਰੇ ਜਾਈਏ ਜੋ ਅੰਦਰ ਚੱਲ ਰਿਹਾ ਜਵਾਬ ਵੀ ਉਹਦਾ ਮਿਲਦਾ। ਇਹ 40 ਦੇ 40 ਗੁਰਦੁਆਰੇ ਇਕੱਠੇ ਹੋਏ ਕਥਾ ਲੱਗੀ ਸੀ 96 ਕਰੋੜ ਪਾਪ ਤੇ 1 ਹੱਤਿਆ 6 ਹੱਤਿਆ ਤੇ 1 ਵੱਡੀ ਹੱਤਿਆ ਕਿ ਸਿੱਖ ਗੁਰੂ ਤੋਂ ਫਿਰ।

ਇਹਨਾਂ ਨੇ ਤੇ ਬਦਾਵਾ ਲਿਖਿਆ 7 ਮਹੀਨੇ ਭੁੱਖੇ ਰਹਿ ਕੇ ਤੇ ਕਈ ਸਾਡੇ ਵਰਗੇ 50-50 ਲੱਖ ਦੀ ਕੋਠੀ ਚ ਰਹਿ ਕੇ ਵੀ ਬਦਾਵਾ ਲਿਖ ਕੇ ਬੈਠੇ ਨੇ। ਆਖੋ ਸਤਨਾਮ, ਅਸੀਂ ਗੁਰੂ ਵਾਲੇ ਨਹੀਂ ਬਣਦੇ। ਬਾਬਾ ਜੀ ਕਹਿੰਦੇ ਸੀ ਇਹਨਾਂ ਨੇ ਤੇ ਲਿਖਿਆ ਬਦਾਵਾ ਕਾਲੀ ਸ਼ਾਹੀ ਨਾਲ ਤੇ ਲਾਲ ਸ਼ਾਹੀ ਨਾਲ ਮਿਟਾ ਲਿਆ, ਉਹ ਸਾਨੂੰ ਤੇ ਉਹ ਵੀ ਨਹੀਂ ਲਾਣ ਦੀ ਲੋੜ, ਮਿਟਾ ਲਈ। ਅੱਜ ਦਿਹਾੜਾ ਮਨਾ ਰਹੇ ਹੋ ਟੁੱਟੀਆਂ ਨੂੰ ਗੰਢਣ ਵਾਲਾ, ਦਰਸ਼ਨ ਕਰਦੇ ਹੋ ਟਿੱਬੀ ਸਾਹਿਬ,

ਖਤਰਾਣੇ ਦੀ ਢਾਲ। ਇਹ 40 ਸਿੰਘ ਗੁਰੂ ਨੂੰ ਲੱਭਦੇ ਲੱਭਦੇ ਉੱਥੇ ਆ ਪਹੁੰਚੇ। ਪਤਾ ਲੱਗਾ ਵੀ ਗੁਰੂ ਸਾਹਿਬ ਟਿੱਬੀ ਸਾਹਿਬ ਤੇ ਫੌਜਾਂ ਮਗਰੋਂ ਆ ਰਹੀ। ਇਹ ਢਾਬ ਕਹਿੰਦੇ ਨੇ ਜਿੱਥੇ ਪਾਣੀ ਹੋਵੇ ਧਿਆਨ ਦੇ। ਕਹਿੰਦੇ ਉਹ ਖਤਰਾਣੇ ਦੀ ਢਾਬ ਸੋਚਿਆ ਵੀ ਉਹ ਫੌਜਾਂ ਜਿਹੜੀਆਂ ਕਲਗੀਧਰ ਪਾਤਸ਼ਾਹ ਦਾ ਪਿੱਛਾ ਕਰ ਰਹੀਆਂ, ਆਨੰਦਪੁਰ ਦਾ ਕਿਲਾ ਉਹ ਛੱਡਿਆ ਜਾ ਚੁੱਕਾ, ਬਈ ਇੱਥੇ ਆਣਗੀਆਂ, ਅਸੀਂ ਜਿੰਨਾ ਸਮਾਂ ਇਹ 40 ਦੇ 40 ਲੱਖਾਂ ਨਾਲ ਮੁਕਾਬਲਾ ਕਰਕੇ ਰੋਕ ਸਕੀਏ ਉਹਨਾਂ ਨੂੰ ਰੋਕੀਏ। ਉੱਚੀਆਂ ਉੱਚੀਆਂ ਸੋਟੀਆਂ ਤੇ ਰੱਸੀਆਂ ਬੰਨ ਕੇ ਕਛਹਿਰੇ ਪਾ ਤੇ, ਤੋਲੀਏ ਪਾ ਤੇ, ਕਹਿੰਦੇ ਦੁਸ਼ਮਣ ਦੀਆਂ ਫੌਜਾਂ ਨੇ ਦੂਰੋਂ ਵੇਖ ਕੇ ਆਖਿਆ, ਕਹਿੰਦੇ ਉਹ ਗੁਰੂ ਗੋਬਿੰਦ ਸਿੰਘ ਡੇਰਾ ਲਾ ਕੇ ਬੈਠਾ, ਕਰੋ ਹਮਲਾ। ਹਮਲਾ ਹੋ ਰਿਹਾ, ਇਧਰੋਂ 40 ਸਿੰਘ ਵੀ ਕਾਰਵਾਈ ਕਰ ਰਹੇ ਨੇ। ਹੁਣ ਥੋੜਾ ਜਿਹਾ ਹੀ ਸਮਾਨ ਸੀ ਉਹ ਮੁੱਕ ਗਿਆ ਤੇ ਫਿਰ ਸ੍ਰੀ ਸਾਹਿਬਾਂ ਕੱਢ ਲਈ। ਹੁਣ ਹੱਥੋ ਹੱਥੀ ਜੰਗ ਹੋ ਰਹੀ ਹੈ ਤੇ ਟਿੱਬੀ ਸਾਹਿਬ ਤੋਂ ਮੇਰੇ ਮਹਾਰਾਜ ਜੀ ਜੰਗ ਵੇਖ ਰਹੇ। ਜੰਗ ਵੇਖ ਵੇਖ ਕੇ ਕਹਿੰਦੇ ਨੇ ਦਇਆ ਸਿੰਘ ਇਹ ਕਿਹੜਾ ਮੁਕਾਬਲਾ ਹੋ ਰਿਹਾ, ਇੰਨੀ ਕੁ ਖੁਸ਼ਬੂ ਹਵਾ ਵਿੱਚੋਂ ਆਉਂਦੀ ਪਈ ਹੈ, ਇੱਕ ਪਾਸੇ ਆਪਣੇ ਨੇ, ਇੱਕ ਪਾਸੇ ਆਪਣੇ ਨੇ। ਕਹਿੰਦੇ ਇਧਰੋਂ ਮਹਾਰਾਜ ਵੀ ਤੀਰ ਛੱਡਦੇ ਪਏ ਨੇ ਟਿੱਬੀ ਸਾਹਿਬ। ਜਦੋਂ ਮਹਾਰਾਜ ਤੀਰ ਛੱਡਦੇ ਨੇ ਸਿੰਘਾਂ ਦਾ ਹੌਸਲਾ ਹੋਰ ਬੁਲੰਦ ਹੁੰਦਾ, ਕਿਉਂਕਿ ਸਤਿਗੁਰ ਦੇ ਤੀਰ ਦੇ ਨਾਲ ਮੇਰਾ ਤੀਰ ਨਹੀਂ ਆਉਂਦਾ, ਨਾਲ ਸ਼ਹੀਦੀ ਫੌਜਾਂ ਦੀ। ਗੱਜ ਕੇ ਆਖੋ ਸਤਨਾਮ। ਬੰਦਾ ਸਿੰਘ ਬਹਾਦਰ ਨੂੰ ਦਿੱਤੇ ਸੀ ਨਾ 5 ਤੀਰ ਤੇ ਆਖਿਆ ਸੀ ਇਹਨੂੰ ਤੀਰ ਨਾ ਸਮਝੀਏ, 5 ਤੀਰਾਂ ਦੇ ਨਾਲ ਤੈਨੂੰ ਕੋਈ ਪਹਿਰਾ ਦਿੱਤਾ। ਉਹ 41 ਸ਼ਹੀਦੀ ਫੌਜਾਂ ਕਹਿੰਦੇ ਜਦੋਂ ਫਿਰ ਜੰਗ ਸਮਾਪਤ ਹੋਈ, ਉਹ ਫੌਜਾਂ ਨੇ ਵੇਖਿਆ ਢਾਬ ਤੇ ਸੁੱਕੀ ਹੈ, ਪਾਣੀ ਹੈ ਨਹੀਂ। ਜੇ ਅੱਗੇ ਗਏ ਪਿਆਸੇ ਨਾ ਮਰ ਜਾਈਏ, ਸਾਰੀਆਂ ਫੌਜਾਂ ਪਿੱਛੇ ਮੁੜ ਗਈਆਂ ਤੇ ਕਲਗੀਧਰ ਪਾਤਸ਼ਾਹ ਜਦੋਂ ਫਿਰ ਉਹ ਖਤਰਾਣੇ ਦੀ ਢਾਬ ਤੇ ਆਏ, ਅਨੇਕਾਂ ਮੁਗਲਾਂ ਦੇ ਸਰੀਰ ਮਰੇ ਪਏ ਨੇ ਤੇ ਅਨੇਕਾਂ ਇਧਰੋਂ ਸਿੰਘ ਜਿਹੜੇ ਉਹ ਸਾਧ ਸਿੰਘ ਸਰੀਰ ਤੇ ਕਲਗੀਧਰ ਪਾਤਸ਼ਾਹ ਜੀ ਭਾਈ ਦਇਆ ਸਿੰਘ ਨੂੰ ਕਹਿੰਦੇ ਹੈ ਪਛਾਣ ਪਛਾਣ ਕੇ ਬਾਹਰ ਕੱਢ। ਹੁਣ ਉਸ ਵੇਲੇ ਕਿੱਥੋਂ ਪਛਾਣ ਕੇ ਕੱਢਦੇ ਪਏ ਨੇ ਗੁਰੂ ਪਿਆਰੇ ਉਹ ਕੇਸਾਂ ਤੋਂ, ਤੇ ਜੇ ਕਿਸੇ ਦਾ ਧੜ ਲੱਥ ਗਿਆ ਸਰੀਰ ਨਾਲੋਂ ਤੇ ਕਿੱਥੋਂ ਪਛਾਣ ਕੇ ਕੱਢਦੇ ਪਏ ਨੇ ਬਾਂਹ ਦੇ ਕੜੇ ਤੋਂ। ਜੇ ਕਿਸੇ ਦੀ ਬਾਂਹ ਲੱਥ ਗਈ ਤੇ ਕਿੱਥੋਂ ਪਛਾਣ ਕੇ ਕੱਢਦੇ ਪਏ ਨੇ ਕਛਹਿਰੇ ਤੋਂ, ਇਹ ਆਪਣਾ ਹੈ। ਕਹਿੰਦੇ ਆਖੋ ਸਤਨਾਮ। ਇਹ ਆਪਣਾ ਹੈ। ਕਹਿੰਦੇ 39 ਸਰੀਰ ਕੱਢੇ ਬਾਹਰ ਤੇ ਸਾਧ ਸੰਗਤ ਜੀਂਦਾ ਇੱਕ ਵੀ। ਭਾਈ ਦਇਆ ਸਿੰਘ ਹੋਰ ਕਹਿੰਦੇ ਪਤਾ ਨੀ ਕਿੰਨੀਆਂ ਲੋਥਾਂ ਪਰੇ ਕਰਕੇ ਤੇ ਇੱਕ ਕੱਢਿਆ, ਤੇ ਭਾਈ ਦਇਆ ਸਿੰਘ ਕਹਿੰਦੇ ਜੀ ਥੋੜਾ ਥੋੜਾ ਸਾਹ ਚੱਲਦਾ ਪਿਆ। ਜਦੋਂ ਉਹਨੂੰ ਵੇਖਿਆ ਤੇ ਕਹਿਣ ਲੱਗਿਓ ਇਹ ਤੇ ਮਹਾਂ ਸਿੰਘ ਆਪਣੇ ਗੋਦੀ ਵਿੱਚ ਉਹਦਾ ਸਿਰ ਲਿਆ ਤੇ ਲਿਬੜਿਆ ਹੋਇਆ ਲਹੂ ਨਾਲ ਚਿਹਰਾ ਪਹਿਲੇ ਸਾਧ ਸੰਗਤ ਆਪਣੇ ਮੁੱਖ ਨਾਲ ਚੁੰਮਿਆ। ਵਰ ਦਿੱਤੇ ਇਹ ਮੇਰਾ 5,000, ਇਹ ਮੇਰਾ 10,000,
جل منگایا تے تیرا لہو دا بھجیا پونجیا اکھاں کھلیاں بھائی ماں سنگھ جی دیاں تے حیران ہو گیا کہ میرا سر گرو گوبند سنگھ جی دی گود وچ جیڑا بھائی ماں سنگھ اکھاں کھولدا تے حیران ہوندا گرو گوبند سنگھ دی گود وچ میرا سر اے سپنا ہے کہ حقیقت ہے مہاراج ہس کے کہندے ماں سنگھ سپنا نہیں حقیقت

ਸੱਚਖੰਡ ਦੇ ਬੂਹੇ ਅੱਗੇ ਉਹ ਬੇਦਾਵਾ ਲਿਖਿਆ, ਤੂੰ ਮੇਰਾ ਗੁਰੂ ਨਹੀਂ ਤੇ ਮੈਂ ਤੇਰਾ ਨਹੀਂ। ਜੇ ਕਿਰਪਾ ਕੀਤੀ ਵਾ ਤੂੰ ਆਈ ਵਿਧ ਬਣਾਈ ਏ, ਜਿਹੜੇ ਚੰਦ ਸਵਾਸ ਮੈਂ ਲੈ ਰਿਹਾ ਵਾ, ਕਿਰਪਾ ਕਰੋ, ਹੋਰ ਕੁਝ ਨਹੀਂ ਮੰਗਦੇ, ਉਹ ਬੇਦਾਵਾ ਪੜ। ਜੇ ਕੋ ਗੁਰ ਤੇ ਬੇਮੁਖ ਹੋਵੇ ਗਿਨ ਸਤਿਗੁਰ ਮੁਕਤ ਨਾ ਪਾ। ਪਾਵੇ ਮੁਕਤ ਨਾ ਹੋਰ ਥੇ ਕੋਈ ਪੁੱਛੋ ਭਵੇਕੀਆਂ ਜਾ, ਜਿਹੜਾ ਵੀ ਕੋਈ ਤੁਹਾਡੇ ਚੋਂ ਗੁਰੂ ਵਾਲਾ ਨਹੀਂ ਬਣਿਆ, ਕੋਈ ਬਹੁਤੇ ਬੋਝ ਨਹੀਂ, ਬੈਨ ਨਹੀਂ, ਅੰਦਰਲਾ ਡਰ ਹੈ ਸਾਡਾ। ਪੁੱਛੋ ਭਵੇਕੀ ਹੈ ਜਾ। ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰੂ ਮੁਕਤ ਨਾ ਪਾਏ। ਦਰਗਾਹ ਦੇ ਬੂਹੇ ਬੰਦ ਨੇ, ਗਰੀਬ ਨਵਾਜ਼ ਉਹ ਬੇਦਾਵਾ। ਕਿਸੇ ਕਵੀ ਨੇ ਲਿਖਿਆ, ਪੁੱਤਰ ਵੀ ਹੋਰ ਵੀ ਸਭ ਕੁਝ ਸ਼ਹੀਦ, ਸਭ ਕੁਝ ਚਲਾ ਗਿਆ, ਕਈ ਕੁਝ ਬਸਤਰ ਬਦਲੇ ਗਏ ਕਈ ਵਾਰ, ਕਈ ਕੁਝ ਹੋ ਗਿਆ, ਪਰ ਕਮਰ ਕੱਸੇ ਨਾਲ ਉਹ ਬੇਦਾਵਾ ਸੰਭਾਲਿਆ, ਗੁਰੂ ਨੂੰ ਉਡੀਕ ਕੇ ਮੇਰੇ ਸਿੱਖ ਆਉਣਗੇ। ਫਿਰ ਕਵੀ ਨੇ ਲਿਖਿਆ, ਮਹਾਂ ਸਿੰਘ ਜੀ ਪਿਆਰੇ ਤੁਸੀਂ ਬਖਸ਼ੇ ਗਏ ਸਾਰੇ, ਕਿਹੜਾ ਸੀਸ ਧਰਮ ਤੋਂ ਵਾਰੇ ਉਹ ਮਨਜ਼ੂਰ ਹੋ ਗਏ। ਬੇਦਾਵਾ ਪਾੜਿਆ ਮਹਾਂ ਸਿੰਘ ਕੁਝ ਹੋਰ ਮੰਗ, ਮੇਰਾ ਚਿੱਤ ਕਰਦਾ ਤੂੰ ਮੇਰਾ ਬਚਨ ਨਾ ਮੋੜ। ਫਿਰ ਕਿਸੇ ਲਿਖਿਆ ਕਿ ਆ ਮੰਗਿਆ, ਇਤਨਾ ਤੋ ਕਰ ਗੁਰੂ ਜੀ ਜਬ ਜਾਨ ਤਨ ਸੇ ਨਿਕਲੇ, ਤੇਰਾ ਹੀ ਨਾਮ ਲੇਕਰ ਯੇ ਪ੍ਰਾਣ ਤਨ ਸੇ ਨਿਕਲੇ, ਸਾਰੀ ਸੰਗਤ ਸਜੀ ਹੋ ਸ਼ਬਦ ਕੀ ਧੁਨੀ ਲਗੀ ਹੋ, ਫਿਰ ਤੇਰੀ ਗੋਦ ਮੇ ਹੋ ਜਬ ਜਾਨ ਤਨ ਸੇ ਨਿਕਲੇ। ਬਰੋਂ ਤੋਂ ਹਰ ਕੇ ਕਲਗੀਧਰ ਕਹਿੰਦੇ, ਦਇਆ ਸਿੰਘ ਦੀ ਇਹ ਵੀ ਮੰਗ ਪੂਰੀ ਕਰ, ਸ਼ਬਦ ਦੀ ਧੁਨੀ ਲਾ ਤੇ ਅੱਜ ਇਹ ਪੜ੍ਹ। ਕੀ ਪੜ੍ਹ? ਉਹ ਜਿਹੜਾ ਦਿਨ

ਤੇ ਪਿਆਰ ਦੀ ਸਾਖੀ ਚ ਲਿਖਿਆ ਕਿ ਜਦੋਂ ਸ਼ਬਦ ਦੀ ਧੁਨੀ ਲੱਗੀ ਸੀ ਤੇ ਉਸੇ ਧੁਨੀ ਵਿੱਚ ਹੀ ਖੀਰਲਾ ਸਵਾਸ ਭਾਈ ਮਾਨ ਸਿੰਘ ਨੇ ਲਿਖਿਆ। ਮੋਏ ਮਰਨੇ ਕਾ ਚਾਓ ਹੈ ਮਰੋ ਤਾਂ ਹਰ ਕੇ ਦੁਆ। ਜਦੋਂ ਸਵਾਸ ਖੀਰਲਾ ਨਿਕਲਿਆ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਉਹ ਦਇਆ ਸਿੰਘ ਇਹਨੇ ਹੋਰ ਕੋਈ ਚੀਜ਼ ਤੇ ਮੰਗੀ ਨਹੀਂ, ਹੁਣ ਚਲਾ ਗਿਆ ਦਰਗਾਹ ਨੂੰ, ਚੰਗਾ ਇਹਨੇ ਨਹੀਂ ਮੰਗੀ ਮੈਂ ਦੇਣਾ। ਹਜੇ ਆਖੋ ਸਤਨਾਮ। ਇਹਨੇ ਨਹੀਂ ਮੰਗੀ ਮੈਂ ਦੇਣਾ, ਫਿਰ ਪਤਾ ਕੀ ਦਿੱਤੀ ਪਹਿਲੀ ਚੀਜ਼? ਕਹਿਣ ਲੱਗੇ ਇਹਨੇ ਨਹੀਂ ਮੰਗਦੀ ਮੰਗੀ ਮੈਂ ਦੇਣਾ, ਇਹਨਾਂ ਚਾਲੀਆਂ ਦੇ ਚਾਲੀਆਂ ਨੂੰ ਮੁਕਤੇ ਦਾ ਖਿਤਾਬ ਮਿਲੇਗਾ। ਖਿਤਾਬ ਦਿੱਤਾ ਮੁਕਤ, ਤਾਂ ਅਸੀਂ ਕਹਿੰਦੇ ਹਾਂ ਚਾਲੀ ਮੁਕਤੇ। ਮਹਾਰਾਜ ਕਹਿੰਦੇ ਮੁਕਤੇ ਦਾ ਖਿਤਾਬ ਤੇ ਰੋਜ਼ ਦੀ ਅਰਦਾਸ ਵਿੱਚ ਇਹਨਾਂ ਦਾ ਵੀ ਨਾਂ ਲਿਆ ਜਾ। ਆ ਦੂਜੀ ਚੀਜ਼ ਦਿੱਤੀ, ਮੁਕਤੇ ਦਾ ਖਿਤਾਬ ਦਿੱਤਾ, ਰੋਜ਼ ਦੀ ਅਰਦਾਸ ਵਿੱਚ ਨਾਂ ਤੁਸੀਂ ਲੈਂਦੇ ਹੋ, ਤੇ ਤੀਸਰੀ ਗੱਲ ਕੀ ਆਖੀ? ਓਏ ਅੱਜ ਦੇ ਦਿਨ ਜਿੱਥੇ ਉਹ ਕੋਤਕ ਹੋਇਆ ਮੁਕਤਸਰ ਗੁਰਦੁਆਰਾ ਮੁਕਤਿਆਂ ਦੇ ਨਾਂ ਨਾਲ ਮੁਕਤਸਰ, ਕਹਿਣ ਲੱਗੇ ਅੱਜ ਦੇ ਦਿਨ ਸਾਲ ਬਾਅਦ ਜਿਹੜਾ ਵੀ ਫਿਰ ਇੱਥੇ ਦਰਸ਼ਨ ਕਰਨ ਆਇਆ ਕਰੇਗਾ ਸੱਚੇ ਹਿਰਦੇ ਦੇ ਨਾਲ, ਤੇ ਉਹਦੀ ਵੀ ਜਿਹੜਾ ਸੱਚੇ ਹਿਰਦੇ ਨਾਲ ਆਏਗਾ ਉਹਦੀ ਵੀ ਗੁਰੂ ਘਰ ਵਿੱਚ ਮੁਕਤੀ ਧਿਆਨ ਦੇਣਾ। ਤੇ ਕਹਿਣ ਲੱਗੇ ਫਿਰ ਜਿਹੜਾ ਸੰਗਤ ਵਿੱਚ ਬਹਿ ਕੇ ਇਹ ਸਾਖੀ ਪ੍ਰੇਮ ਨਾਲ ਸੁਣੇਗਾ, ਪ੍ਰੇਮ ਨਾਲ ਸਾਖੀ ਸੁਣੇਗਾ ਤੇ ਆਪਣੀ ਕਮਜ਼ੋਰੀ ਲੱਭੇਗਾ ਕਿ ਮੈਂ ਵੀ ਵਿਛੜਿਆ ਮਿਲ ਜਾਵਾਂ, ਉਹਦੇ ਵੀ ਪਿਆਰ ਨਾਲ ਸੁਣਨ ਵਾਲੇ ਦੀ ਵੀ ਮੁਕਤੀ ਆਖੋ। ਸਤਨਾਮ। ਅਰਦਾਸ ਕਰੋ ਸਾਰੇ, ਜਿੱਥੇ ਜਿੱਥੇ ਕਮਜ਼ੋਰੀ ਹੈ ਜੋਧੜੀ ਕਰੋ ਸਤਿਗੁਰੂ, ਸਾਡੀ ਵੀ ਟੁੱਟੀ ਖੰਡੋ।

ਅਸੀਂ ਛੋਟੇ ਛੋਟੇ ਸੁਰਾਂ ਲਾਉਂਦੇ ਹਾਂ ਵਿੱਚ, ਉਹਦੇ ਕਈ ਤਰ੍ਹਾਂ ਦੇ ਨਾਮਸ ਹੁੰਦੇ ਆ ਥਿਊਰੀ ਦੇ ਵਿੱਚ। ਜਿਹੜੇ ਗਮਕ ਹੈ ਬੜਾ ਭਾਰਾ ਹੈ, ਜਿਹਦਾ ਧੀਰ ਇਹਨੂੰ ਗਮਕ ਕਹਿੰਦੇ ਆ, ਵੈਸੇ ਉਹ ਬੜਾ ਭਾਰਾ ਹੈ, ਜਿਦਾਂ ਆਪਾਂ ਬੜੇ ਮੋਟਾ ਤੇਗਾਂ ਲਾ ਕੇ ਝਟਕਾ ਮਾਰਦਾ ਉਹ ਭਾਰਾ ਹੁੰਦਾ ਨਾ, ਦੋਨੋਂ ਹੱਥਾਂ ਨਾਲ ਫੜ ਕੇ ਲੜਦੇ ਆ ਤੇਗਾਂ ਨਾਲ। ਲੇਕਿਨ ਜਿਹੜੇ ਹਲਕੇ ਹੁੰਦੇ ਆ ਨਾ, ਹੈ ਨਾ, ਹਲਕੇ ਵਾਲੇ ਉਹ ਥੋੜਾ ਤੇਜ਼ ਜਾਂਦੇ ਆ। ਜਿਦਾਂ ਕਮੰਦ ਕੋਰੜਾ ਦੇਖਿਆ ਹੋਇਆ ਨਾ, ਇਟਸ ਅ ਲੌਂਗ ਚੇਨ ਵਿਦ ਅ ਸਪਾਈਕ ਬਾਲ ਐਟ ਦੀ ਐਂਡ ਐਂਡ ਯੂ ਆਰ ਹੋਲਡਿੰਗ ਦ ਮੈਟਲ ਹੈਂਡਲ, ਉਹ ਬੜੇ ਤੇਜ਼ ਚੱਲਦੇ ਆ, ਉਹ ਲਾਈਟ ਹੁੰਦੇ। ਜਿਦਾਂ ਆਪਾਂ ਅੰਤਰਾਏ ਚ ਬੋਲਦੇ ਹਾਂ ਨਾ,

ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਉਚਾਰਨ ਕੀਤੀ ਬਾਣੀ ਦੇ ਵਿੱਚੋਂ ਹੈ ਜੀ। ਟੇਕ ਹੈ ਕਹਿਓ ਪ੍ਰਭੂ ਸੁਪਾਕ ਹੋ, ਕਿਸੂ ਨਾ ਕਾਂਧ ਰਾਖ ਹੋ, ਕਿਸੂ ਨਾ ਪੇਖ ਬੀਜ ਹੋ, ਅਲੇਖ ਬੀਜ ਬੀਜ ਹੋ।

ਕਿਉਂਕਿ ਜਦੋਂ ਬਾਰੰਬਾਰ ਅਸੀਂ ਪਰਮਾਤਮਾ ਨੂੰ ਚੇਤੇ ਕਰਾਂਗੇ, ਇਹ ਮਾਇਆ ਦਾ ਹਿੱਤ, ਮਾਇਆ ਦਾ ਮੋਹ ਮਿਟ ਜਾਏਗਾ, ਮਾਇਆ ਦਾ ਮੋਹ ਹਟ ਜਾਏਗਾ। ਹੁਣ ਸਤਿਗੁਰੂ ਬਾਰੰਬਾਰ ਸਾਨੂੰ ਇਹੀ ਉਪਦੇਸ਼ ਦੇ ਰਹੇ ਨੇ। ਸੋ ਨਾਲ ਨਾਲ ਮੈਂ ਗੁਰੂ ਸਾਹਿਬ ਦੇ ਬਾਲ ਲੀਲਾ ਵੀ ਤੁਹਾਡੇ ਸਮਕਸ਼ ਰੱਖ ਰਹੇ ਹਾਂ। ਕਹਿੰਦੇ ਨੇ ਜਿਸ ਵੇਲੇ ਪਾਂਧਾ ਜੀ ਤੋਂ ਇਹ ਪ੍ਰਸੰਨਤਾ ਕਰਕੇ ਕਾਲੂ ਜੀ ਘਰ ਆਏ, ਹੁਣ ਮਨ ਵਿੱਚ ਵਿਚਾਰ ਆਈ ਕਿ ਜਿੰਨੀ ਵਿਦਿਆ ਪੜ੍ਹੀ ਜਾਏ ਓਨੀ ਘੱਟ ਹੈ, ਕਿਉਂ ਨਾ ਹੋਵੇ ਅੱਜ ਨਾਨਕ ਜੀ ਨੂੰ ਫਾਰਸੀ ਵੀ ਪੜ੍ਹਾਈ ਜਾਏ। ਹੁਣ ਫਾਰਸੀ ਪੜ੍ਹਨ ਵਾਸਤੇ ਜਿਸ ਵੇਲੇ ਮੁੱਲਾ ਜੀ ਪਾਸ ਕਾਲੂ ਜੀ ਨਾਨਕ ਜੀ ਨੂੰ ਲੈ ਗਏ, ਮੁੱਲਾ ਜੀ ਇਹ ਮੇਰਾ ਪੁੱਤਰ ਬੜਾ ਸੁਗੜ ਸਿਆਣਾ ਹੈ, ਬੜੀ ਚੰਗੀ ਬੁੱਧੀ ਵਾਲਾ ਹੈ, ਇਹ ਲੋ ਕੁਝ ਮਠਿਆਈ ਤੇ ਕਹਿੰਦੇ ਨੇ ਇੱਕ ਰੁਪਇਆ। ਕਾਲੂ ਜੀ ਨੇ ਮੁੱਲਾ ਜੀ ਨੂੰ ਦੇ ਕੇ ਨਾਨਕ ਜੀ ਨੂੰ ਮੁੱਲਾ ਜੀ ਪਾਸ ਬਿਠਾ ਦਿੱਤਾ, ਇਹਨੂੰ ਬੜੇ ਪਿਆਰ ਨਾਲ ਪੜਾਣਾ, ਮੈਂ ਚਾਹਨਾ ਮੇਰਾ ਪੁੱਤਰ ਹਰ ਗੁਣ ਵਿੱਚ ਪ੍ਰਵੀਨ ਹੋਵੇ। ਤੇ ਜਿਸ ਵੇਲੇ ਧੰਨ ਗੁਰੂ ਨਾਨਕ ਪਾਤਸ਼ਾਹ ਦੀ ਪੱਟੀ ਤੇ ਇਸ ਮੁੱਲਾ ਨੇ ਅਲਫ ਬੇ ਲਿਖਿਆ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਪੜ੍ਹਿਆ। ਹੁਣ ਕਹਿੰਦੇ ਨੇ ਮੁੱਲਾਂ ਦੇ ਪੜਾਣ ਵਿੱਚ ਤੇ ਦੇਰ ਹੁੰਦੀ ਹੈ, ਗੁਰੂ ਨਾਨਕ ਪਾਤਸ਼ਾਹ ਦੇ ਪੜ੍ਹਨ ਵਿੱਚ ਦੇਰ ਨਾ ਹੁੰਦੀ, ਐਨ ਸਰਲ ਪੜ੍ਹਦੇ ਜਾਂਦੇ। ਹੁਣ ਮੁੱਲਾ ਮਨ ਵਿੱਚ ਸੋਚਦਾ, ਕਹਿੰਦਾ ਮੁੱਲਾ ਜਿਹੜੇ 10 ਸਾਲ ਤੋਂ ਤੇਰੇ ਕੋਲ ਬੱਚੇ ਪੜ੍ਹ ਰਹੇ ਨੇ, ਉਹ ਵੀ ਇੰਨੇ ਪਿਆਰ ਨਾਲ ਤੇ ਇੰਨੀ ਛੇਤੀ ਝਟਪਟ ਨਹੀਂ ਪੜ੍ਹਦੇ ਜਿੰਨੀ ਜਲਦੀ ਗੁਰੂ ਨਾਨਕ ਪੜ੍ਹ ਰਹੇ ਨੇ। ਮੈਨੂੰ ਜਾਪਦਾ ਇਹ ਕਿਤੇ ਪਹਿਲੇ ਹੀ ਪੜ੍ਹੇ ਹੋਏ ਨੇ, ਜਿਹੜੇ ਇਕਦਮ ਸਾਰੀਆਂ ਗੱਲਾਂ ਮੇਰੇ ਨਾਲ ਬੋਲੀ ਜਾ ਰਹੇ ਨੇ। ਐਸਾ ਮੁੱਲਾ ਦੇ ਮਨ ਅੰਦਰ ਖਿਆਲ ਆਇਆ। ਹੁਣ ਗੁਰੂ ਨਾਨਕ ਪਾਤਸ਼ਾਹ ਜਿਸ ਵੇਲੇ ਪੜ੍ਹਦੇ ਨੇ, ਅੱਜ ਹੁਣ ਸਾਰੇ ਪਾਸੇ ਚਰਚਾ ਫੈਲ ਗਈ ਕਿ ਫਾਰਸੀ ਇਤਨੀ ਔਖੀ ਪੜ੍ਹਾਈ ਗੁਰੂ ਨਾਨਕ ਨੇ ਇਤਨੀ ਜਲਦੀ ਪੜ੍ਹ ਲਈ ਹੈ। ਹੁਣ ਕਹਿੰਦੇ ਨੇ ਪੂਰੀ ਤਲਵੰਡੀ ਵਿੱਚ ਚਰਚਾ ਫੈਲ ਗਈ, ਕਾਲੂ ਮਹਿਤੇ ਪਟਵਾਰੀ ਦਾ ਪੁੱਤਰ ਨਾਨਕ ਬਹੁਤ ਲਾਇਕ ਹੈ, ਬਹੁਤ ਬੁੱਧੀਮਾਨ ਹੈ, ਸਭ ਤੋਂ ਔਖੀ ਪੜ੍ਹਾਈ ਫਾਰਸੀ ਬਹੁਤ ਜਲਦੀ ਉਸਨੇ ਪੜ੍ਹ ਲਈ ਹੈ। ਹੁਣ ਧੰਨ ਗੁਰੂ ਨਾਨਕ ਪਾਤਸ਼ਾਹ ਜਦੋਂ ਆਪਣੀ ਇਹ ਉਸਤਤ ਮਹਿਮਾ ਸੁਣੀ ਤੇ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਆਪ ਨੂੰ ਛੁਪਾਉਣਾ ਸ਼ੁਰੂ ਕਰ ਦਿੱਤਾ, ਬਾਹਰ ਜੰਗਲ ਵਿੱਚ ਜਾ ਕੇ ਬੈਠ ਜਾਂਦੇ, ਕੁਛ ਉਦਾਸ ਚਿੱਤ ਰਹਿਣ ਲੱਗ ਪਏ। ਹੁਣ ਮਾਤਾ ਪਿਤਾ ਦੇ ਮਨ ਅੰਦਰ ਖਿਆਲ ਆਉਂਦਾ ਕਿ ਪੁੱਤਰ ਉਦਾਸ ਕਿਉਂ ਹੈ। ਇਸ ਉਦਾਸੀ ਨੂੰ ਵੇਖ ਕੇ ਕਾਲੂ ਜੀ ਮੁੱਲਾ ਦੇ ਪਾਸ ਗਏ, ਕਹਿਣ ਲੱਗੇ ਮੁੱਲਾ ਜੀ ਮੇਰੇ ਪੁੱਤਰ ਨੂੰ ਕਿਵੇਂ ਦੀ ਤੁਸੀਂ ਫਾਰਸੀ ਪੜ੍ਹਾਈ ਹੈ, ਉਹ ਤੇ ਉਦਾਸ ਹੋ ਗਏ, ਕਿਸੇ ਕੰਮ ਵਿੱਚ ਚਿੱਤ ਹੀ ਨਹੀਂ ਲਾਂਦਾ। ਇਹ ਗੱਲ ਕਾਲੂ ਜੀ ਦੀ ਸੁਣ ਕੇ ਮੁੱਲਾ ਜੀ ਅੱਜ ਨਾਨਕ ਜੀ ਦੇ ਪਾਸ ਆਏ, ਜਿੱਥੇ ਇੱਕ ਬ੍ਰਿਖ ਦੀ ਛਾਂ ਥੱਲੇ ਗੁਰੂ ਨਾਨਕ ਪਾਤਸ਼ਾਹ ਸਫੇਦ ਚਾਦਰਾ ਲੈ ਕੇ ਲੇਟੇ ਸਨ। ਮੁੱਲਾ ਨੇ ਆ ਕੇ ਬੇਨਤੀ ਕੀਤੀ, ਆਖਿਆ ਪਾਤਸ਼ਾਹ ਕੀ ਗੱਲ ਹੈ, ਆਪ ਉਦਾਸ ਕਿਉਂ ਰਹਿੰਦੇ ਹੋ? ਕਹਿੰਦੇ ਨੇ ਮੁੱਲਾ ਨੂੰ ਵੇਖ ਕੇ ਅੱਜ ਇੱਥੇ ਹੋਰ ਵੀ ਕਈ ਸੱਜਣ ਇਕੱਠੇ ਹੋ ਗਏ, ਪਾਤਸ਼ਾਹ ਆਪ ਦੇ ਇਤਨੇ ਮਿੱਠੇ ਬੋਲ ਨੇ, ਆਪ ਦੇ ਮੁੱਖੋਂ ਸ਼ਬਦ ਸੁਣਨ ਵਾਸਤੇ ਇਹ ਸਭ ਲੋਕ ਤਰਸਦੇ ਨੇ, ਆਪਣੇ ਮੁੱਖੋਂ ਕੁਝ ਕਵੋ ਤੇ ਦੱਸੋ ਤੁਹਾਡੇ ਉਦਾਸ ਰਹਿਣ ਦਾ ਕਾਰਨ ਕੀ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਉੱਠ ਬੈਠੇ, ਉੱਠ ਕੇ ਅੱਜ ਮੁੱਲਾ ਨੂੰ ਇਹ ਹੁਣ ਉਪਦੇਸ਼ ਦਿੰਦੇ ਨੇ। ਕਹਿੰਦੇ ਨੇ ਮੁੱਲਾ ਜੀ ਸੁਣੋ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਇਹ ਦੁਨੀਆ ਨਾਸ ਹੋਣ ਵਾਲੀ ਹੈ, ਤੇ ਜਿਸ ਵੇਲੇ ਮੈਂ ਇਹ ਸੋਚਣਾ ਕਿ ਇਸ ਦੁਨੀਆ ਨੇ ਨਹੀਂ ਰਹਿਣਾ, ਇਸ ਮੌਤ ਦੇ ਡਰ ਤੋਂ ਮੈਂ ਪ੍ਰਭੂ ਵੱਲ ਆਪਣਾ ਚਿੱਤ ਲਾਉਣਾ, ਪ੍ਰਭੂ ਭਗਤੀ ਵੱਲ ਜੁੜਨਾ, ਕਿ ਦੁਨੀਆ ਵਿੱਚ ਰਹਿਣਾ ਨਹੀਂ ਤੇ ਫਿਰ ਇੰਨੇ ਅਖਰਾਜਾਤ ਕਿਉਂ, ਫਿਰ ਦੁਨੀਆ ਇਸ ਨੂੰ ਸੱਚ ਕਿਉਂ ਸਮਝਦੀ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਦੇ ਇਹ ਬਚਨ ਸੁਣ ਕੇ ਮੁੱਲਾ ਕਹਿਣ ਲੱਗਾ, ਪਾਤਸ਼ਾਹ ਅੜੇ ਤੇ ਤੁਸੀਂ ਬਾਲ ਅਵਸਥਾ ਵਿੱਚ ਹੋ, ਹੁਣੇ ਤੁਸੀਂ ਮੌਤ ਦੀਆਂ ਗੱਲਾਂ ਕਰਦੇ ਹੋ, ਅਵਸਥਾ ਭਾਵੇਂ ਤੁਹਾਡੀ ਛੋਟੀ ਹੈ ਲੇਕਿਨ ਤੁਹਾਡਾ ਗਿਆਨ ਬਜ਼ੁਰਗਾਂ ਵਾਲਾ ਹੈ, ਹੁਣ ਤੋਂ ਹੀ ਤੁਸੀਂ ਐਸੀ ਵਿਚਾਰ ਕਰ ਰਹੇ ਹੋ। ਕਹਿੰਦੇ ਨੇ ਇਹ ਬਚਨ ਸੁਣ ਕੇ ਮੁੱਲਾ ਨੇ ਵੀ ਗੁਰੂ ਨਾਨਕ ਦੇ ਚਰਨਾਂ ਤੇ ਨਮਸਕਾਰ ਕੀਤੀ ਤੇ ਕਾਲੂ ਜੀ ਨੂੰ ਫਿਰ ਆਖਿਆ, ਕਾਲੂ ਜੀ ਇਹ ਪੁੱਤਰ ਤੁਹਾਡਾ ਬਹੁਤ ਗਿਆਨਵਾਨ ਹੈ,
ਜਿਹੜੇ ਇਸ ਅਵਸਥਾ ਵਿੱਚ ਇਹੋ ਜਿਹੀਆਂ ਗੱਲਾਂ ਕਰਦੇ ਨੇ ਕਿ ਦੁਨੀਆਂ ਨਾ ਸੰਬੰਧ ਹੈ, ਆਪਾਂ ਦੁਨੀਆਂ ਨਾਲ ਮੋਹ ਨਹੀਂ ਲਾਣਾ, ਦੁਨੀਆਂ ਤੋਂ ਪਰਾਂਭ ਰਹਿ ਕੇ ਪਰਮਾਤਮਾ ਦਾ ਚੇਤਨ ਕਰਨਾ ਹੈ, ਪਰਮਾਤਮਾ ਦੀ ਆਰਾਧਨਾ ਕਰਨੀ ਹੈ। ਇਸ ਲਈ ਮੁੱਲਾ ਜੀ, ਮੈਂ ਚਾਹੁੰਦਾ ਜਿੰਨਾ ਪਰਮਾਤਮਾ ਦੀ ਭਗਤੀ ਹੋ ਜਾਏ ਓਨੀ ਘੱਟ ਹੈ। ਇਹ ਬਚਨ ਸੁਣ ਕੇ ਮੁੱਲਾ ਨੇ ਵੀ ਆਪਣੇ ਔਗਣ ਬਖਸ਼ਾਏ, ਆਪਣੇ ਵਾਧ ਕੱਢ ਦੀ ਮਾਫੀ ਮੰਗੀ ਤੇ ਕਾਲੂ ਜੀ ਨੂੰ ਸਮਝਾਇਆ ਇਹ ਕੋਈ ਵਲੀ ਅੱਲਾ ਹੈ, ਇਹ ਕੋਈ ਰੱਬ ਦਾ ਰੂਪ ਹੈ ਜੋ ਇਹ ਅਵਸਥਾ ਵਿੱਚ ਇਹੋ ਜਿਹੀਆਂ ਗੱਲਾਂ ਕਰਦੇ ਨੇ। ਸੋ ਮੁੱਲਾ ਨੇ ਵੀ ਉਪਦੇਸ਼ ਦੇ ਕੇ ਗੁਰੂ ਨਾਨਕ ਨੇ ਇਹੀ ਗੱਲ ਸਮਝਾਈ ਸੀ, ਦੁਨੀਆਂ ਨਾਸਵੰਤ ਹੈ, ਹੇ ਮੂੜ ਮਨ ਆਪ ਪਰਮਾਤਮਾ ਨੂੰ ਚੇਤੇ ਕਰ।

कैसा उपदेश है। साहब कहते ने मेरे मन अंधन जाग हर चेत, अपनी खेती राख ले कूंज परेगी खेत। ख्याल कर भाई, अपने मन नू समझा, ये जिहड़ा मन बेसमझ है इनू काबू विच कर, ते अन दिन रात ते दिन जाग ते कर की परमात्मा दा चित, परमात्मा दी आराधना, क्योंकि परमात्मा दी आराधना तो बिना तेरा जीवन बेकार है। हुण साहिबां दी एक एक बाणी इतनी कीमती है, जे इहदी किते विचार करिए बड़ा आनंद आउंदा है। मन नू संबोधन है तू जाग, फिर रात दिन जागदा रह, परमात्मा नू चेतन कर, अपनी खेती नू बचा, क्योंकि काल दी कूंज तेरे खेतां विच आ पैनी है, इन्हें तेरे खेत उजाड़ के रख देने ने। इसलिए इन्हां काल दी कूंज तो अपने खेतां नू बचा के रख, गुरु दा इतिहास तुहाडे समक्ष रखा। जिस वेले गुरु नानक पातशाह उदास चित रहन लग पै, ते कालू जी नू फिकर होया, हुण कालू जी ने आखिया क्यों ना ऐसा होवे, अज इनू मैं मझियां गाइयां चारण ते ला देयां, बाहर जाण की कोई चित लग जाएगा। जिस वेले नानक जी घर आए ते कालू जी कहन लगे, पुत्र इंज कर, तू मझियां गाइयां चार आया कर, वेला बहन नालों ए काम कर लिया कर। जी पिता जी, पिता दा हुक्म मन के अज मझियां गाइयां नू लै गए, सारा दिन बाहर चराया, शामा नू वापस कर लै आए। दूसरे दिन फिर अपने आप उठे, गाइयां मझियां खोलियां ते बाहर लै गए। हुण कालू जी ते माता तृप्ता बड़े खुश ने कि साडा पुत्र कम्मे लग गया। जिस वेले काम करदियां वेखिया कि अपने आप उठे ने, गाइयां मझियां खोल के बाहर लै गए ने। हुण गुरु नानक पातशाह ने एक बड़ा सुंदर खेत तकिया, गाइयां मझियां नूं छड़ दिता, गाइयां मझियां चर रहियां ने। आप एक रुख दी छावें आराम करन लग पए। कुछ दो घड़ियां बीतियां, की होया, खेत दा मालिक आया किसान, उसने आके तकिया खेत सारा उजड़िया पिया, पत्ता पत्ता बिखरिया पिया, ते बड़ा गुस्से विच बोले, बड़े गुस्से दे बोल बोलन लगा। तन गुरु नानक पातशाह उठ खड़े होए, उठ के कहन लगे, भाई जो कर्मां विच हुंदा है, जो भागां विच हुंदा है, उहो मिलदा है, ते इस खेत दी गल छड, तू उस खेत दी गल कर जिथे काल दी कूंज पैनी है। अपने इस तन रूपी खेत नूं उस काल दी कूंज तो बचा, इह ते खेत अज उजड़िया कल हरा भी हो सकदा है। अपने मन दी गल कर, पर गुरु नानक पातशाह दे ए बचन ओदी समझ विच कित्थों आण। होर हुंदा सी कि मेरा खेत उजड़ गया, मैं वक्त दे हाकम को तेनू लै के जावांगा, अज मैं तेनू घर नहीं जाण देना। गाइयां मझियां हक दा होया, राय बुलार दी कचहरी विच लै आया, गुरु नानक भी नाल आ, दुहाई पा दित्ती, राय बुलार मैं ते कालू पटवारी दा पुत्र नानक जिन्ने मेरे खेत उजाड़ के रख दिते ने। हुण साध संगत, राय बुलार अज आवाज मार के कहन लगे, ओ मतवाले बालक, ओ मतवारे बालक, तेनू किसे दा डर नहीं, तेनू किसे दा पै खौफ नहीं, तू बिना डर तो हर किसे दे खेत उजाड़दा फिरना है, बुलाओ इहदे पिता नू। हुण कहिंदे नौकर दौड़िया गया, कहन लगा, कालू जी जल्दी चलो ते सुनो अपने पुत्र दी करतूत। कालू जी दौड़ दे आए, बेनती कीती, राय बुलार की होए, कह लगे तेरे पुत्र ने इस किसान दा खेत उजाड़ के रख दिता है, ते इहदा सारा अरजाना तेनू भरना पएगा। कहिंदा मैं ते अगे वेख रहा हां, यह मेरा पुत्र पुत्र नहीं, यह ते घर उजाड़ू है। ध्यान देना, नानक जी नू कालू ना समझ सकिया, क्योंकि उन्हों केवल मोह माया दा जंजाल सी, ओदे विच फसिया, पुत्र दी पहचान ना कर सकिया। हुण कहिंदे ने जिस वेले खेत दे अरजाने दी गल चली, धन गुरु नानक पातशाह कहन लगे, राय बुलार जी जे मझियां गाइयां ने खेत चरिया होवे ते तां असीं अरजाना भरीए, जे खेत उजड़िया होवे ते तां असीं अरजाना दईए, जद खेत उजड़िया ही नहीं, अरजाना किस गल दा।
ਇੰਨੀ ਗੱਲ ਸੁਣ ਕੇ ਰਾਏ ਬੁਰਾਰ ਲੱਗਾ ਸੋਚਣ ਕਿ ਮੈਂ ਇਸ ਕਿਸਾਨ ਦੀ ਗੱਲ ਸੁਣੀ ਹੈ, ਲੇਕਿਨ ਇਸ ਬਾਲਕ ਦੀ ਗੱਲ ਵੱਲ ਵੀ ਧਿਆਨ ਦੇ ਆ। ਕਿਸਾਨ ਕਹਿਣ ਲੱਗਾ, ਨਹੀਂ ਪਾ ਰਾਏ ਬੁਲਾਰ ਜੀ, ਜੇ ਯਕੀਨ ਨਹੀਂ ਤੇ ਕਿਸੇ ਨੂੰ ਭੇਜ ਕੇ ਪਤਾ ਮੰਗਾ ਲੋ। ਕਹਿੰਦੇ ਨੇ ਰਾਏ ਬੁਲਾਰ ਨੇ ਨੌਕਰ ਨੂੰ ਭੇਜਿਆ ਕਿ ਜਾ ਭਾਈ ਵੇਖ ਕੇ ਆ ਵਾਕਈ ਖੇਤ ਉਜੜਿਆ। ਜਿਸ ਵੇਲੇ ਨੌਕਰ ਵੇਖਣ ਆਇਆ ਉਹ ਕੀ ਵੇਖਦਾ, ਖੇਤ ਹਰੇ ਭਰੇ ਨੇ, ਉਸੇ ਤਰ੍ਹਾਂ ਲਹਿਰਾ ਰਹੇ ਨੇ ਖੇਤਾਂ ਵਿਚ, ਉਹੀ ਹਰਿਆਲੀ ਛਾਈ ਹੋਈ ਹੈ, ਕਿਤੇ ਕੋਈ ਪੱਤਾ ਨਹੀਂ ਡਿੱਗਾ, ਇਥੋਂ ਤੱਕ ਕਿ ਕਿਸੇ ਗਾਈ ਮੱਝੀ ਦੇ ਪੈੜ ਵੀ ਨਜ਼ਰ ਨਹੀਂ ਆਉਂਦੇ। ਜਿਸ ਵੇਲੇ ਨੌਕਰ ਨੇ ਆ ਕੇ ਖਬਰ ਦਿੱਤੀ ਰਾਏ ਬੁਲਾਰ ਨੂੰ ਕਿ ਰਾਏ ਬੁਲਾਰ ਜੀ, ਖੇਤ ਤਾਂ ਬਿਲਕੁਲ ਹਰੇ ਭਰੇ ਨੇ, ਕੋਈ ਨੁਕਸਾਨ ਨਹੀਂ ਹੋਇਆ, ਉਹ ਤੇ ਉਸੇ ਤਰ੍ਹਾਂ ਨੇ ਕਿਸੇ ਗਊ ਮੱਝ ਦਾ ਉੱਥੇ ਪੈੜ ਹੀ ਨਹੀਂ ਆਏਗਾ। ਕਿਸਾਨ ਕਹਿਣ ਲੱਗਾ, ਨਹੀਂ ਮਹਾਰਾਜ, ਇਹ ਝੂਠ ਬੋਲਦਾ, ਤੁਹਾਨੂੰ ਯਕੀਨ ਨਹੀਂ ਤੇ ਆਪ ਜਾ ਕੇ ਵੇਖ ਕੇ ਆਓ, ਚਲੋ ਮੇਰੇ ਨਾਲ। ਕਹਿੰਦੇ ਨੇ ਵਾਕੇ ਹੀ ਜਿਸ ਵੇਲੇ ਰਾਏ ਬੁਲਾਰ ਨੇ ਆਪ ਵੀ ਜਾ ਕੇ ਤੱਕਿਆ, ਖੇਤ ਹਰੇ ਭਰੇ ਸਨ। ਕਹਿਣ ਲੱਗੇ, ਭਾਈ ਤੂੰ ਐਵੇਂ ਇਤਨਾ ਰੌਲਾ ਪਾਇਆ ਤੇ ਨਾਨਕ ਦੀ ਸ਼ਿਕਾਇਤ ਲੈ ਕੇ ਸਾਡੇ ਪਾਸ ਆ ਗਏ ਹੈ, ਖੇਤ ਤੇਰੇ ਚੰਗੇ ਪਾਲੇ ਨੇ। ਕਿਸਾਨ ਖੇਤਾਂ ਵੱਲ ਵੇਖ ਕੇ ਹੈਰਾਨ ਹੋ ਗਿਆ, ਕਹਿੰਦਾ ਮੈਂ ਝੂਠ ਬੋਲਦਾ ਨਹੀਂ ਸੀ, ਪਰ ਪਤਾ ਨਹੀਂ ਕੀ ਭਾਣਾ ਵਰਤੇ ਹੈ, ਕੀ ਗੱਲ ਹੋਈ ਹੈ, ਗੁਰੂ ਨਾਨਕ ਪਾਤਸ਼ਾਹ ਨੇ ਬਚਨ ਹੀ ਕੀਤਾ ਤੇ ਖੇਤ ਹਰੇ ਭਰੇ ਹੋ ਗਏ ਨੇ। ਅੱਜ ਕਹਿੰਦੇ ਨੇ ਇਸ ਫੁੱਲ ਦੀ ਖਿਮਾ ਰਾਏ ਬੁਲਾਰ ਨੇ ਵੀ ਮੰਗੀ ਕਿ ਮਹਾਰਾਜ ਖਿਮਾ ਕਰ ਦਿਓ, ਤੇ ਅੱਜ ਇਸ ਪ੍ਰਸੰਨਤਾ ਨੂੰ ਹਾਸਲ ਕਰਦੇ ਹੋਏ ਕਾਲੂ ਜੀ ਨਾਨਕ ਜੀ ਨੂੰ ਲੈ ਕੇ ਆਪਣੇ ਘਰ ਵੱਲ ਆ ਗਏ। ਹੁਣ ਸਾਧ ਸੰਗਤ ਜਦੋਂ ਫੇਰ ਗੁਰੂ ਨਾਨਕ ਪਾਤਸ਼ਾਹ ਗਾਈ ਮੱਝੀ ਲੈ ਕੇ ਖੇਤਾਂ ਵੱਲ ਜਾਂਦੇ, ਕੋਈ ਕਿਸਾਨ ਨਾ ਰੋਕਦਾ, ਕੋਈ ਕਿਸਾਨ ਨਾ ਰੋਕਦਾ, ਬਲਕਿ ਹਰ ਕੋਈ ਕੋਸ਼ਿਸ਼ ਕਰਦਾ ਗੁਰੂ ਨਾਨਕ ਕਿਤੇ ਗਾਈ ਮੱਝੀ ਮੇਰੇ ਖੇਤਾਂ ਵੱਲ ਲੈ ਆਉਣ। ਜੇ ਮੇਰੇ ਖੇਤਾਂ ਵਿੱਚ ਚਰਨ ਤੇ ਵਾਕਈ ਉਹੀ ਹੁੰਦਾ ਸੀ ਜਿੱਥੇ ਗਾਈ ਮੱਝੀਆਂ ਨੇ ਚਰ ਕੇ ਜਾਣਾ, ਖੇਤ ਸਾਰੇ ਹਰੇ ਭਰੇ ਹੋ ਜਾਂਦੇ ਸਨ। ਇਹ ਗੁਰੂ ਨਾਨਕ ਦੀ ਉਪਮਾ, ਇਹ ਗੁਰੂ ਨਾਨਕ ਦੀ ਮਹਿਮਾ ਐਸੀ ਸੰਸਾਰ ਵਿੱਚ ਫੈਲੀ, ਹਰ ਕੋਈ ਗੁਰੂ ਨਾਨਕ ਦਾ ਜਸ ਗਾਉਂਦਾ ਹੈ, ਤੇ ਕਹਿੰਦੇ ਨੇ ਇਸ ਕਿਸਾਨ ਨੇ ਵੀ ਖਿਮਾ ਮੰਗੀ ਕਿ ਵਾਕਈ ਮਹਾਰਾਜ ਤੁਸੀਂ ਸਹੀ ਕਹਿੰਦੇ ਹੋ, ਮਿਲਦਾ ਕਿਸਮਤ ਦਾ ਹੈ, ਪਰ ਸਾਨੂੰ ਉਸ ਖੇਤ ਦਾ ਖਿਆਲ ਕਰਨਾ ਚਾਹੀਦਾ ਹੈ ਜਿਸ ਖੇਤ ਅੰਦਰ ਅਸੀਂ ਨਾਮ ਦਾ ਬੀਜ ਪਾਉਣਾ ਹੈ ਤੇ ਕਾਲ ਦੀ ਕੂੰਜ ਤੋਂ ਬਚਾ ਕੇ ਰੱਖਣਾ ਹੈ। ਅੰਦਿਨ ਜਾਗ ਹਰ ਚੇਤ, ਆਪਣੀ ਖੇਤੀ ਰੱਖ ਰਹੇ ਕੂੰਜ ਭਰੇਗੀ ਖੇਤ, ਭਾਈ ਉਸ ਕਾਲ ਦੀ ਕੂੰਜ ਤੋਂ ਇਹਨੂੰ ਬਚਾ, ਇਹ ਤੇ ਉਜੜਿਆ ਹਰਾ ਭਰਾ ਹੋ ਜਾਏਗਾ, ਇਸ ਕਾਲ ਨੇ ਚੋਟ ਕੀਤੀ ਤੇ ਫਿਰ ਤੂੰ ਇਹਨੂੰ ਨਹੀਂ ਬਚਾ ਸਕਣਾ। ਇਸ ਲਈ ਆਓ ਇੱਕ ਮਰਤਬਾ ਸਾਰੇ ਆਖੋ।

ਸਾਹਿਬ ਜੀ ਕਹਿੰਦੇ ਨੇ ਹੇ ਮਨੁੱਖ ਮੈਂ ਹੈਰਾਨ ਆ, ਜਿਸ ਵੇਲੇ ਤੂੰ ਕੁਝ ਨਹੀਂ ਕਰਨ ਜੋਗਾ ਉਸ ਵੇਲੇ ਤੂੰ ਬੜਾ ਸਿਮਰਨ ਕੀਤਾ, ਬੜਾ ਨਾਮ ਜਪਿਆ, ਤੂੰ ਪਰਮਾਤਮਾ ਨੂੰ ਚੇਤੇ ਰੱਖਿਆ, ਪਰ ਹੁਣ ਜਦੋਂ ਸਭ ਕੁਝ ਕਰਨ ਜੋਗਾ ਤੂੰ ਕਰਦਾ ਹੀ ਕੁਝ ਨਹੀਂ। ਗਰਭ ਜੋਨ ਮੈਂ ਉਰਦ ਤਪ ਕਰਤਾ, ਗਰਭ ਜੋਨ ਕਹਿੰਦੇ ਨੇ ਮਾਤਾ ਦੇ ਗਰਭ ਵਿੱਚ ਤੂੰ ਪੁੱਠਾ ਲਟਕਿਆ, ਤੂੰ ਪੁੱਠਾ ਲਟਕਿਆ ਤਪ ਕਰਦਾ ਸੈਂ। ਗਰਭ ਜੋਨ ਮੈਂ ਉਰਦ ਤਪ ਕਰਤਾ, ਉਰਦਾ ਭਾਵ ਹੈ ਪੁੱਠਾ, ਬੜਾ ਤੂੰ ਤਪ ਕੀਤਾ, ਤੋ ਜਠੜ ਅਗਨ ਮੈਂ ਰਹਿਤਾ, ਇੱਕ ਅਗਨੀ ਦੇ ਕੋਲ ਰਹਿੰਦਾ ਸੈਂ, ਇੰਨਾ ਤੂੰ ਤਪ ਕਰਦਾ ਸੈਂ, ਇੰਨਾ ਤਪ ਕਰਦਾ ਸੈਂ, ਉਸ ਤਪ ਦੇ ਕਾਰਨ ਤੂੰ ਅਗਨੀ ਤੋਂ ਬਚਿਆ ਹੋਇਆ ਸੈਂ। ਪਰ ਅੱਜ ਤੈਨੂੰ ਸੰਸਾਰ ਮਿਲਿਆ, ਸੰਸਾਰ ਦੇ ਵਿੱਚ ਇਹ ਦੇਹ ਪ੍ਰਾਪਤ ਹੋਈ ਤੇ ਤੂੰ ਪਰਮਾਤਮਾ ਹੀ ਭੁਲਾ ਦਿੱਤਾ, ਤੂੰ ਪਰਮਾਤਮਾ ਹੀ ਵਿਸਾਰ ਦਿੱਤਾ, ਤੂੰ ਉਹਨੂੰ ਚੇਤੇ ਵਿੱਚ ਨਹੀਂ ਰੱਖਦਾ। ਯਾਦ ਕਰ ਉਹ ਘੜੀਆਂ ਜਿਸ ਵੇਲੇ ਤੂੰ ਪਰਮਾਤਮਾ ਨੂੰ ਕਹਿੰਦਾ ਸਹਿ ਪਰਮਾਤਮਾ ਇੱਕ ਵਾਰ ਸੰਸਾਰ ਵਿਖਾ, ਮੈਂ ਤੈਨੂੰ ਕਦੀ ਨਹੀਂ ਭੁੱਲਾਂਗਾ। ਉਹਨੇ ਤੈਨੂੰ ਸੰਸਾਰ ਵਿਖਾਇਆ, ਤੂੰ ਨਿਰੰਕਾਰ ਭੁਲਾ ਦਿੱਤਾ, ਤੂੰ ਨਿਰੰਕਾਰ ਹੀ ਨਹੀਂ ਚੇਤੇ ਵਿੱਚ ਰੱਖਿਆ। ਇਸ ਲਈ ਹੇ ਮੂੜ ਮੂਰਖ ਮਨ, ਉਹਨੂੰ ਚੇਤੇ ਕਰਿਆ ਕਰ। ਮਨ

0: ਹੁਣ ਪ੍ਰਸਾਦ ਸੰਗਤ। ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਮਹਿਤਾ ਕਾਲੂ ਜੀ ਨੇ ਕਹਿੰਦੇ ਨੇ ਹੁਣ ਇੱਕ ਦਿਨ ਜਿਸ ਵੇਲੇ ਘਰ ਮੱਝੀਆਂ ਗਾਵਾਂ ਲੈ ਕੇ ਆਏ ਤੇ ਮਾਤਾ ਤ੍ਰਿਪਤਾ ਜਿਨ੍ਹਾਂ ਨੇ ਤੱਕਿਆ ਕਹਿਣ ਲੱਗੇ ਮਹਾਰਾਜ ਗਰਮੀ ਦੀ ਰੁੱਤ ਤੇ ਮੇਰਾ ਇੱਕੋ ਇੱਕ ਪੁੱਤਰ ਹੈ ਸਾਰਾ ਸਿਨ ਦਿਨ ਬਾਹਰ ਰਹਿੰਦਾ ਹੈ ਵੇਖੋ ਇਹਦਾ ਰੰਗ ਵੀ ਕਾਲਾ ਹੋ ਗਿਆ ਤੇ ਅੱਜ ਤੋਂ ਬਾਅਦ ਇਹ ਪਸ਼ੂ ਡੰਗਰ ਚਾਰਨ ਬਾਹਰ ਨਹੀਂ ਜਾਏਗਾ ਇਹਨੂੰ ਹੋਰ ਕੋਈ ਕੰਮ ਦਿਓ। ਕਹਿਣ ਲੱਗੇ ਫਿਰ ਇੰਜ ਕਰੋ ਕਿਰਸਾਨੀ ਤੇ ਲਾ ਦੇਣੇ ਕਿਰਸਾਨੀ ਕਰਿਆ ਕਰੇ। ਸਵੇਰੇ ਉੱਠੇ ਦੋ ਬੈਲਾਂ ਦੀ ਜੋੜੀ ਤੇ ਕਹਿੰਦੇ ਨੇ ਹੱਲ ਹੱਥ ਵਿੱਚ ਪੰਜਾਲੀ ਦਿੱਤੀ ਤੇ ਕਹਿੰਦੇ ਨੇ ਸਵਾ ਮਨ ਬੀਜ ਦੇ ਦਿੱਤਾ ਲੈ ਨਾਨਕ ਹੁਣ ਤੂੰ ਖੇਤੀ ਕਰਿਆ ਕਰ। ਧੰਨ ਗੁਰੂ ਨਾਨਕ ਪਾਤਸ਼ਾਹ ਖੇਤਾਂ ਵਿੱਚ ਆਏ ਨੇ। ਜਦੋਂ ਖੇਤਾਂ ਵਿੱਚ ਆਏ ਨੇ ਹੁਣ ਇੱਥੇ ਗੁਰੂ ਨਾਨਕ ਵਿਚਾਰ ਕੀ ਦਿੰਦੇ ਨੇ। ਸਾਧ ਸੰਗਤ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਕਾਰ ਕੀਤੀ ਹੈ ਨਾਲ ਉੱਥੇ ਸਾਨੂੰ ਗੁਰੂ ਦੇ ਬਚਨ ਵੀ ਅਕਾਲ ਪੁਰਖ ਦੇ ਆਖੇ ਨੇ। ਵੇਖੋ ਕੈਸੀ ਬਾਤ ਕਹਿੰਦੇ ਨੇ ਮਨ ਹਾਲੀ ਕਿਰਸਾਨੀ ਕਰਨੀ ਸਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਕਹਿੰਦੇ ਨੇ ਇੱਕ ਦਿਨ ਗੁਰੂ ਨਾਨਕ ਬੈਠੇ ਕਹਿਣ ਲੱਗੇ ਕਿ ਮੇਰੇ ਪਿਤਾ ਦਾ ਮੋਹ ਮਾਇਆ ਵੱਲੋਂ ਧਿਆਨ ਹਟਦਾ ਹੀ ਨਹੀਂ, ਮੈਂ ਆਪਣੇ ਪਿਤਾ ਨੂੰ ਕਿਵੇਂ ਸਮਝਾਵਾਂ ਕਿ ਮੈਂ ਇਹ ਮਾਇਆ ਖੱਟਣ ਸੰਸਾਰ ਵਿੱਚ ਨਹੀਂ ਆਇਆ, ਮੇਰਾ ਰਸਤਾ ਕੁਝ ਹੋਰ ਹੈ। ਸਾਧ ਸੰਗਤ ਧਿਆਨ ਦੇਣਾ, ਮੈਂ ਧਨ ਖੱਟਣ ਨਹੀਂ ਆਇਆ, ਮੈਂ ਧਨ ਵੰਡਣ ਆਇਆ। ਅਕਾਲ ਪੁਰਖ ਵੱਲੋਂ ਮੇਰੀ ਡਿਊਟੀ ਕੁਝ ਹੋਰ ਲੱਗੀ ਹੈ, ਪਿਤਾ ਮੈਨੂੰ ਕਿਸੇ ਹੋਰ ਪਾਸੇ ਤੋਰਦਾ, ਪਰ ਹੁਣ ਪਿਤਾ ਦਾ ਹੁਕਮ ਹੈ ਮੋੜਾਂ ਵੀ ਕਿਵੇਂ। ਕਹਿੰਦੇ ਨੇ ਦੋ ਚਾਰ ਅੱਜ ਲੀਕਾਂ ਪਾਈਆਂ ਤੇ ਸਾਰਾ ਅੱਜ ਉਹ ਜਿਹੜਾ ਦਿੱਤਾ ਸੀ ਨਾ ਬੀਜ ਬੋ ਦਿੱਤਾ, ਸ਼ਾਮਾਂ ਪੈਣ ਤੋਂ ਪਹਿਲੇ ਘਰ ਆ ਗਏ। ਮੈਂ ਤਾਂ ਕਾਲੂ ਜੀ ਨੇ ਆਉਂਦਿਆਂ ਨੌਕਰ ਨੂੰ ਪੁੱਛਿਆ ਹਾਂ ਭਾਈ ਕਿੰਨੇ ਕੁ ਖੇਤ ਬੀਜੇ ਜੇ। ਨੌਕਰ ਕਹਿਣ ਲੱਗਾ ਅਸੀਂ ਤਾਂ ਸਾਰਾ ਜਿੰਨਾ ਤੁਸੀਂ ਬੀਜ ਦਿੱਤਾ ਸੀ ਸਾਰਾ ਹੀ ਬੀਜ ਆਏ। ਹੁਣ ਜਿਸ ਵੇਲੇ ਇਹ ਗੱਲ ਸੁਣੀ ਤੇ ਮਹਿਤਾ ਕਾਲੂ ਜੀ ਹੈਰਾਨ ਹੋਏ, ਕਹਿਣ ਲੱਗੇ ਨਾਨਕ ਦੇ ਹੱਥ ਵਿੱਚ ਬੜੀ ਬਰਕਤ ਹੈ, ਇੱਕੋ ਦਿਨ ਵਿੱਚ ਸਾਰਾ ਹੀ ਅੱਜ ਸਵਾ ਮਨ ਬੀਜ ਬੋ ਆਇਆ, ਬੜੀ ਬਰਕਤ ਵਾਲਾ ਹੈ। ਕਹਿੰਦੇ ਦੂਜੇ ਤੀਜੇ ਦਿਨ ਬਾਅਦ ਜਾ ਕੇ ਜਿਸ ਵੇਲੇ ਕਾਲੂ ਜੀ ਨੇ ਤੱਕਿਆ ਬਾਕੀ ਹਰੀਆਂ ਹਰੀਆਂ ਕਰੁੰਬਲੀਆਂ ਨਿਕਲ ਪਈਆਂ। ਉਸ ਕਰੁੰਬਲੀਆਂ ਨੂੰ ਵੇਖ ਕੇ ਕਾਲੂ ਜੀ ਬੜੇ ਖੁਸ਼ ਹੋਏ ਕਿ ਮੇਰਾ ਪੁੱਤਰ ਤੇ ਕਿਸਾਨ ਵੀ ਬੜਾ ਚੰਗਾ। ਕਹਿੰਦਾ ਮੇਰਾ ਮਨ ਕਰਦਾ ਮੈਂ ਇਹਨੂੰ ਪਿੰਡ ਵੱਖਰਾ ਵਸਾ ਦਿਆਂ, ਬਹੁਤ ਸਾਰਾ ਧਨ ਖੱਟੇ ਤੇ ਮੇਰੇ ਤੋਂ ਬਾਅਦ ਇਹ ਐਸ਼ ਕਰੇ। ਕਹਿੰਦੇ ਨੇ ਇੱਥੇ ਫਿਰ ਗੁਰੂ ਨਾਨਕ ਪਾਤਸ਼ਾਹ ਨੂੰ ਖਿਆਲ ਆਇਆ ਕਿ ਮੈਂ ਆਪਣੇ ਪਿਤਾ ਦੀ ਸੁਰਤ ਧਨ ਵੱਲੋਂ ਕਿਵੇਂ ਤੋੜਾਂ। ਇਹ ਕਹਿੰਦੇ ਨੇ ਧਨ ਕਮਾ ਮੈਂ ਕਹਿੰਦਾ ਧਨ ਵੰਡਾਂ। ਫਿਰ ਸਤਿਗੁਰੂ ਜੀ ਨੇ ਇਹ ਬਚਨ ਆਖੇ ਮਨ ਹਾਲੀ ਕਿਰਸਾਨੀ ਕਰਨੀ ਹੈ ਜੀਵ, ਮੈਂ ਕਿਰਸਾਨ ਬਣਿਆ ਤੂੰ ਵੀ ਕਿਰਸਾਨ ਬਣ, ਮਨ ਨੂੰ ਹੱਲ ਬਣਾ ਕਰਨੀ ਦੀ ਕਿਰਸਾਨੀ ਕਰ। ਮਨ ਹਾਲੀ ਕਿਰਸਾਨੀ ਕਰਨੀ ਸਰਮ ਪਾਣੀ, ਸਰਮ ਦਾ ਇਹਨੂੰ ਪਾਣੀ ਦੇ ਕਿਉਂਕਿ ਤਨ ਤੇਰਾ ਖੇਤ ਹੈ, ਤਨ ਨੂੰ ਖੇਤ ਬਣਾ। ਇਹਦੇ ਅੰਦਰ ਨਾਮ ਬੀਜ ਸੰਤੋਖ ਸੁਹਾਗਾ, ਇਹਦੇ ਅੰਦਰ ਨਾਮ ਦਾ ਬੀਜ ਬੋ ਕੇ ਉੱਪਰ ਸੰਤੋਖ ਦਾ ਸੁਹਾਗਾ ਫੇਰ ਦੇ। ਸੁਹਾਗਾ ਕਿਉਂ ਫੇਰਿਆ ਜਾਂਦਾ ਹੈ? ਕਿਉਂਕਿ ਪੰਛੀ ਕਿਤੇ ਦਾਣਾ ਨਾ ਉਡਾ ਕੇ ਲੈ ਜਾਏ, ਬੀਜ ਨਾ ਚੁੱਕ ਲੈ। ਤੇ ਸਾਹਿਬ ਕਹਿੰਦੇ ਨੇ ਜਦੋਂ ਮਨ ਵਿੱਚ ਨਾਮ ਦਾ ਬੀਜ ਬੋਵੇ ਨਾ ਉੱਥੇ ਸੰਤੋਖ ਸਬਰ ਦਾ ਸੁਹਾਗਾ ਫੇਰ ਦਈ, ਕਿਤੇ ਤੇਰੀ ਤ੍ਰਿਸ਼ਨਾ ਦਾ ਪੰਛੀ ਇਸ ਬੀਜ ਨੂੰ ਨਾ ਉਡਾ ਕੇ ਲੈ ਜਾਏ, ਕਿਉਂਕਿ ਸਾਡੇ ਅੰਦਰ ਤ੍ਰਿਸ਼ਨਾਵਾਂ ਬੜੀਆਂ ਨੇ। ਇਹ ਤ੍ਰਿਸ਼ਨਾ ਦਾ ਪੰਛੀ ਇਸ ਬੀਜ ਨੂੰ ਉਡਾ ਕੇ ਲੈ ਜਾਂਦਾ ਹੈ। ਫਿਰ ਕਹਿੰਦੇ ਨੇ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ, ਆਪਣਾ ਵੇਸ ਗਰੀਬਾਂ ਵਾਲਾ ਬਣਾ ਲੈ। ਹੁਣ ਗਰੀਬੀ ਵੇਸ ਕੀ ਹੈ? ਸਾਹਿਬ ਕਹਿੰਦੇ ਨੇ ਗਰੀਬੀ ਵੇਸ ਇਹ ਹੈ ਜਿਵੇਂ ਕਿਸਾਨ ਬੀਜ ਬੋ ਕੇ ਖੇਤ ਦੇ ਆਲੇ ਦੁਆਲੇ ਵਾੜ ਲਾ ਦਿੰਦਾ ਕਿ ਪਸ਼ੂ ਪੰਛੀ ਤੋਂ ਬਚੀ ਰਹਿ। ਗਰੀਬੀ ਵੇਸ ਇਹ ਹੈ ਕਿ ਤੇਰੇ ਮਨ ਅੰਦਰ ਗਰੀਬੀ ਆ ਜਾਏ, ਨਿਮਰਤਾ ਆ ਜਾਏ। ਕਈ ਵਾਰ ਐਸਾ ਹੁੰਦਾ ਅਸੀਂ ਪਾਠ ਪੂਜਾ ਕਰਨ ਤੇ ਲੱਗ ਪੈਂਦੇ ਹਾਂ ਲੇਕਿਨ ਸਾਨੂੰ ਹੰਕਾਰ ਬੜੀ ਜਲਦੀ ਹੋ ਜਾਂਦਾ। ਮੈਂ ਤੇ ਪੰਜ ਬਾਣੀਆਂ ਪੜ੍ਹਨਾ, ਕੋਈ ਕਹਿੰਦਾ ਜੀ ਮੈਂ ਸੁਖਮਣੀ ਦਾ ਪਾਠ ਕਰਨਾ, ਕੋਈ ਕਹਿੰਦਾ ਜੀ ਮੈਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਰੋਜ਼ ਕਰਨਾ, ਐਸਾ ਹੰਕਾਰ ਹੋ ਜਾਂਦਾ। ਇਸ ਲਈ ਸਾਹਿਬ ਕਹਿੰਦੇ ਨੇ ਤੇਰੇ ਮਨ ਅੰਦਰ ਗਰੀਬੀ ਵੇਸ ਹੋ ਜਾਏ। ਇਹ ਨਹੀਂ ਕਿ ਪਾਟੇ ਪੁਰਾਣੇ ਕੱਪੜੇ ਪਾਣੇ ਉਹਨੂੰ ਗਰੀਬੀ ਕਹਿੰਦੇ ਨੇ, ਨਹੀਂ,
1: मन करके गरीब हो जाए, ए तेनु उपदेश है। हुण सतगुरु जी ऐसा उपदेश देंदे ने, कहिंदे ने एक दफा ऐसा ही होया, धन गुरु नानक पातशाह खेत दी रखवाली बैठे ते आप लेट गए। जिस वेले हुण लेट गए ना ते साध संगत सूरज ने रुख बदलिया, ते सूरज दे रुख बदलन दी देरी सी, जिस रुख थले सुते सन उस छां ने भी रुख बदल लिया। कुछ चिर बाद धन गुरु नानक पातशाह दे चेहरे ते उस सूरज दियां किरणां पईयां, किरणां पैण दे नाल कुछ चेहरे ते पसीना आ गया, ते पसीना वेख के कहिंदे ने इत्थे ही एक सप बैठा सी, जिसने तकिया गुरु नानक दे नुरानी चेहरे ते, धुप पै रही है, पास आके अपनी छजली खलार के गुरु नानक दे चेहरे ते छां कर दित्ती, जिसने छाया कीती ना ते साध संगत ए छाया करके गुरु नानक दे नुरानी चेहरे दे दर्शन कर करके मस्त होया बैठा, अपने रंग विच सी। इधरों कहिंदे ने समा पिया राय बुलार तुरिया हुंदा है। हुण जिस वेले राय बुलार ने तकिया कहिंदा जापदा जिवें कोई आराम कर रहा है, कोई बालक सुता होया है, पास आके की वेखदा है, कहिंदा ए ते लगदा है जिवें महते कालू दा पुत्र नानक है, ते कोल बैठा सप, हो सकदा सप ने डसया होना है, ते बालक किते मर ना गया होवे, मरिया या जिंदा है, इस दे पाल अंदर कहिंदे ने नौकर नूं अगे भेजिया जा वेख। जिस वेले नौकर अगा वधिया घोड़े दे पौड़ां दी आवाज सुन के ए सप गुरु नानक नूं नमस्कार करके अलोप हो गया, ते धन गुरु नानक पातशाह सतगुरु दी धुनी लांदे होए सत करतार धन रंकार कहिंदी उठ खड़े होए। इस चमत्कार नूं वेख के राय बुलार आके चरनी डिग पिया, कहिंदा पहले सुनिया सी अज वेखे है, ते जिस वेले वेख लिया ते गुरु नानक दे चरणां दा उपासक बन गया। कहिंदा मेरा मन पहले कहिंदा सी ए कोई अवतारी पुरश है, कोई रब है, कोई खुदा दा रूप है, कहिंदे ने मैनूं तेरे अंदरों अल्लाह दा नूर नजर आया, मैनू ते अल्लाह दा रूप लगा है। गुरु नानक नूं नमस्कार करके ए वापस नगर नूं चले गए, ते धन गुरु नानक पातशाह अपने घर आ गए। महते काले कालू जी नूं अपने घर बुला के राय बुलार कहन लगा, राय बुलार महता कालू जी तुसी बहुत वड्डियां पागां वाले हो, तुहाडे ते अपार कृपा होई है अकाल पुरख दी, जो तुहाडे घर नानक अवतार आया। कहिंदे ने इसे लई मेरे सारे नगर विच खुशियां हन, खेड़े हन, मंगल हन, क्योंकि गुरु नानक ने इस नगर विच आगमन लिया है, गुरु नानक इस नगर विच आए ने, ऐ लो मेरे वालों रस्त बस्त, ते अज तो बाद नानक नूं कुछ नहीं कहना, नानक नूं कुछ नहीं आना, नानक बहुत वड्डा अवतार है, पीर है, पैगंबर है, मेरा रब है, इसलिए नानक जी वास्ते जो कुछ भी चाहिदा होवे मैनू हुक्म करना, मैं देन नू तैयार हां, तुसी उहनां नू कुछ नहीं कहना। सो साध संगत गुरु नानक पातशाह दा एक उपाशक नहीं, कई होए ने, पर मैं एक गल नाल जरूर कहांगा, गुरु नानक दी पहचान पैन नानकी ते राय बुलार ने नगर विचों कीती। उस गुरु के कीर्तनीय भाई मरदानी ने कीती, उस पांधे उस मुल्ला ने कीती, पंडित हरदयाल ने कीती, ते साध संगत फिर उस वैद ने कीती, जिसो धन गुरु नानक पातशाह केवल कर लम्मे पै रहिंदे सन। फिर मन अंदर ख्याल आया किते गुरु नानक नूं कोई बाहरली शिकायत ना हो गई होवे, वैद बुला लिया। जिस वेले वैद भी आया गुरु नानक पातशाह दी उहने बांह फड़ी, वेखण लगा नवज, ते गुरु नानक कहिंदे ने वैद ये तेरी समझ नहीं आना, क्योंकि भोला वैद ना जानई करक कलेजे मां, कोई अंदर दी गल वैद की जाने, नबज किथे दसे कि अंदर की है। वैद बुलाया वैद की पकड़ टंडोले बां, भोला वैद ना जानई करक कलेजे मां, जेड़ी अंदर दी गल सी भोला वैद ना जान सकिया। सो वैद नूं गुरु नानक पातशाह ने यह गल समझा दित्ती, वैदा वैद सो वैद तू पहला रोग पछाण, वो पहले रोग दी पछाण कर, रोग की है, तू दवा की देगा जे तेनू रोग दा ही पता नहीं लगा। वैदा वैद सो वैद तू पहला रोग पछाण, ऐसा दारू लोड़ लो जित मंजे रोगां ਕਾਣ, ਉਹ ਐਸਾ ਦਾਰੂ ਦੇ ਜਿਹਦੇ ਨਾਲ ਸਾਰੇ ਰੋਗ ਮੁੱਕ ਜਾਣ। ਤੇ ਉਹ ਦਾਰੂ ਕਿਹੜਾ ਹੈ? ਮਨ ਏਕ ਨਾ ਚੇਤਸ ਮੂੜ ਮਣਾ ਹਰ ਬਿਸਰਤ ਤੇਰੇ ਗੁਣ ਗਲਿਆ। ਵੈਦ ਵੀ ਗੁਰੂ ਨਾਨਕ ਦੇ ਚਰਨਾਂ ਤੇ ਟਹਿ ਪਿਆ, ਵਾਕਈ ਹੀ ਮੈਨੂੰ ਰੋਗ ਦੀ ਪਹਿਚਾਨ ਨਹੀਂ ਆਈ। ਗੁਰੂ ਨਾਨਕ ਤੇ ਵੈਦਾਂ ਦਾ ਵੈਦ ਹੈ, ਪੀਰਾਂ ਦਾ ਪੀਰ ਹੈ, ਰੱਬਾਂ ਦਾ ਰੱਬ ਹੈ। ਤੇ ਸਾਧ ਸੰਗਤ ਜਿਹੜਾ ਐਸਾ ਸ਼ਕਤੀਵਾਨ ਹੋਵੇ ਉਹਦਾ ਆਪਾਸ਼ਕ ਕੌਣ ਨਹੀਂ ਹੋਵੇਗਾ। ਤੇ ਭਾਈ ਜੇ ਗੁਰੂ ਨਾਨਕ ਦੇ ਸਿੱਖ ਹਾਂ, ਆਓ ਗੁਰੂ ਨਾਨਕ ਦਾ ਬਚਨ ਮੰਨੀਏ। ਗੁਰੂ ਨਾਨਕ ਦਾ ਬਚਨ ਮੰਨਣਾ, ਕਿਉਂਕਿ ਰਾਏ ਬੁਲਾਰ ਨੇ ਆਖਿਆ ਸੀ, ਕਾਲੂ ਜੀ ਗੁਰੂ ਨਾਨਕ ਤਾਂ ਐਸਾ ਰਹਿਬਰ ਹੈ, ਇਹ ਤੇਰੇ ਘਰ ਆਇਆ, ਇਹ ਤੇਰੇ ਘਰ ਆਇਆ ਹੈ। ਤੇ ਸਾਧ ਸੰਗਤ ਰਾਏ ਬੁਲਾਰ ਕਹਿਣ ਲੱਗਾ, ਗੁਰੂ ਨਾਨਕ ਦੇ ਜੋ ਮਨ ਕਰਕੇ ਚਰਨ ਪਰਸੇਗਾ ਉਹ ਇਸ ਕਲਯੁਗ ਦੇ ਭਾਵ ਸਾਗਰ ਤੋਂ ਪਾਰ ਹੋ ਜਾਏਗਾ। ਸਾਰੇ ਆਖੋ ਜੀ।

0: ਸਤਿਗੁਰੂ ਪਾਤਸ਼ਾਹ ਇਸ ਪਾਵਨ ਪਵਿੱਤਰ ਅੰਦਰ ਜੋ ਉਪਦੇਸ਼ ਦਿੰਦੇ ਨੇ ਮੈਂ ਤੁਹਾਡੀ ਝੋਲੀ ਪਾਵਾਂ। ਸਾਹਿਬ ਕਹਿੰਦੇ ਨੇ ਤਿਤ ਸਰਵੜੇ ਪਈ ਲੇ ਨਿਵਾਸਾ, ਤਿਤ ਸਰਵੜੇ, ਸਰਵੜ ਕਹਿੰਦੇ ਨੇ ਸਰੋਵਰ ਨੂੰ ਜਿਹਦੇ ਵਿੱਚ ਤੇਰਾ ਨਿਵਾਸ ਹੈ, ਜਿੱਥੇ ਤੂੰ ਰਹਿ ਰਹੇ ਹੈ। ਤਿਤ ਸਰਵੜੇ ਪਈ ਲੇ ਨਿਵਾਸਾ, ਸਾਹਿਬ ਕਹਿੰਦੇ ਨੇ ਪਾਣੀ ਪਾਵਕ ਤਿੰਨੇ ਕੀ ਆ। ਕਹਿੰਦੇ ਨੇ ਸਰੋਵਰ ਵਿੱਚ ਸਾਗਰ ਵਿੱਚ ਪਾਣੀ ਹੁੰਦਾ, ਪਰ ਇਸ ਸੰਸਾਰ ਸਾਗਰ ਵਿੱਚ ਪਾਣੀ ਨਹੀਂ ਹੈ। ਪਾਣੀ ਦੀ ਥਾਂ ਉਸ ਅਕਾਲ ਪੁਰਖ ਨੇ ਅੱਗ ਪਾਈ ਹੋਈ ਹੈ। ਪਾਣੀ ਪਾਵਕ, ਪਾਵਕ ਕਹਿੰਦੇ ਨੇ ਅੱਗ ਨੂੰ। ਤਿੰਨੇ ਕੀ ਆ, ਕੀਤਾ ਹੈ ਪ੍ਰਮਾਤਮਾ ਨੇ। ਫਿਰ ਕਹਿੰਦੇ ਨੇ ਪਾਣੀ ਦੇ ਅੰਦਰ ਚਿੱਕੜ ਵੀ ਹੁੰਦਾ। ਪੰਕਜ ਮੋਹ ਪਗ ਨਹਿ ਚਾਲੇ, ਹਮ ਦੇਖਾਂ ਤਹਿ ਡੁੱਬੀ ਅਲ। ਪਰਮਾਤਮਾ ਨੇ ਜਿੱਥੇ ਅੱਗ ਪਾਈ ਹੈ ਉੱਥੇ ਨਾਲ ਕਹਿੰਦੇ ਨੇ ਮੋਹ ਦਾ ਚਿੱਕੜ ਵੀ ਪਾ ਦਿੱਤਾ ਹੈ। ਆ ਦੇਖੋ ਸਾਰਾ ਸੰਸਾਰ ਮੋਹ ਵਿੱਚ ਹੀ ਤੇ ਫਸਿਆ। ਮਹਿਤਾ ਕਾਲੂ ਜੀ ਮੋਹ ਵਿੱਚ ਫਸੇ ਸਨ, ਜਿਨ੍ਹਾਂ ਨੇ ਗੁਰੂ ਨਾਨਕ ਦੀ ਪਹਿਚਾਣ ਨਾ ਕੀਤੀ। ਰਾਏ ਬੁਲਾਰ ਦੀਆਂ ਅੱਖਾਂ ਨੇ ਵੇਖ ਲਿਆ, ਮਹਿਤਾ ਕਾਲੂ ਨਾ ਵੇਖ ਸਕੇ। ਰਾਏ ਬੁਲਾਰ ਦੀ ਅੱਖਾਂ ਨੇ ਪਹਿਚਾਣ ਕਰ ਲਈ, ਲੇਕਿਨ ਮਾਤਾ ਪਿਤਾ ਨੂੰ ਪਹਿਚਾਣ ਨਾ ਹੋ ਸਕੀ। ਕਿਸ ਲਈ? ਕੇਵਲ ਇਸ ਲਈ ਕਹਿੰਦੇ ਨੇ ਪੰਕਜ ਮੋਹ ਪਗ ਨਹੀਂ ਚੱਲ ਰਹੇ, ਐਸਾ ਮੋਹ ਦਾ ਚਿੱਕੜ ਪਾ ਦਿੱਤਾ ਹੈ ਜਿਹਦੇ ਵਿੱਚੋਂ ਮਨੁੱਖ ਪੈਰ ਪੁੱਟਦਾ ਤੇ ਹੈ ਲੇਕਿਨ ਬਾਹਰ ਨਹੀਂ ਨਿਕਲ ਸਕਦਾ। ਪੰਕਜ ਮੋਹ ਪਗ ਨਹੀਂ ਚੱਲੇ, ਹਮ ਦੇਖਾਂ ਤਹਿ ਡੁੱਬੀ ਵਾਲੇ। ਕਹਿੰਦੇ ਨੇ ਮੈਂ ਦੇਖ ਰਿਹਾ, ਮੇਰੇ ਦੇਖਦਿਆਂ ਦੇਖਦਿਆਂ ਕਈ ਡੁੱਬ ਗਏ, ਕਈਆਂ ਡੁੱਬ ਜਾਣਾ ਤੇ ਕਈ ਡੁੱਬ ਰਹੇ। ਮਨ ਇਕ ਨਾ ਚਿਤ ਸਮੂੜ ਮਣਾ, ਹਰ ਬਿਸਰਤ ਤੇਰੇ ਗੁਣ ਗਲਿਆ। ਹੇ ਮੂੜ ਮਨ, ਜੇ ਤੂੰ ਪ੍ਰਮਾਤਮਾ ਨੂੰ ਚੇਤੇ ਨਹੀਂ ਕਰੇਗਾ ਤੇਰੇ ਇੱਕ ਇੱਕ ਕਰਕੇ ਗੁਣ ਗਲ ਜਾਣਗੇ। ਸਤਿਗੁਰ ਅੱਗੇ ਕਹਿੰਦੇ ਨੇ ਨਾ ਹੋ ਜਤੀ ਸਤੀ ਨਹੀਂ ਪੜਿਆ, ਪਰ ਗੁਰੂ ਨਾਨਕ ਨੂੰ ਪਾਂਧਾ ਵੀ ਕਹਿੰਦਾ ਹੈ ਪੜੇ ਨੇ, ਮੁੱਲਾ ਵੀ ਕਹਿੰਦਾ ਹੈ ਪੜੇ ਨੇ, ਗੁਰੂ ਨਾਨਕ ਕਹਿੰਦੇ ਨੇ ਮੈਂ ਨਹੀਂ ਪੜਿਆ। ਪਰ ਕੈਸਾ, ਨਾ ਹੋ ਜਤੀ ਸਤੀ ਨਹੀਂ ਪੜਿਆ, ਮੈਂ ਕੋਈ ਜਤ ਸਤ ਦੀ ਪੜ੍ਹਾਈ ਨਹੀਂ ਕੀਤੀ। ਮੂਰਖ ਮੁਗਧਾ ਜਨਮ ਪਿਆ, ਕਿਉਂਕਿ ਮੇਰਾ ਸਬੰਧ ਉਹਨਾਂ ਮੂੜ ਮੂਰਖਾਂ ਦੇ ਨਾਲ ਹੈ। ਹੁਣ ਸਾਧ ਸੰਗਤ ਇਹ ਗੁਰੂ ਨਾਨਕ ਉਪਦੇਸ਼ ਸਾਨੂੰ ਦੇ ਰਹੇ ਨੇ, ਕਿਉਂਕਿ ਸਾਡਾ ਸਬੰਧ ਹੀ ਉਹਨਾਂ ਮੂਰਖਾਂ ਨਾਲ ਹੈ, ਮੁਗਧਾਂ ਦੇ ਨਾਲ ਹੈ, ਜਿਨ੍ਹਾਂ ਨੂੰ ਨਾਮ ਦਾ ਪਤਾ ਹੀ ਕੋਈ ਨਹੀਂ, ਸਿਮਰਨ ਦਾ ਪਤਾ ਹੀ ਨਹੀਂ, ਬੰਦਗੀ ਕਰਨੀ ਕੀ ਹੈ। ਪ੍ਰਮਾਤਮਾ ਨੇ ਜੇ ਜੀਵਨ ਦਿੱਤਾ ਹੈ ਤੇ ਇਸ ਜੀਵਨ ਬਦਲੇ ਪ੍ਰਮਾਤਮਾ ਨੂੰ ਕੀ ਦੇਣਾ ਹੈ। ਮੂਰਖ ਮੁਗਧਾ ਜਨਮ ਪਿਆ। ਫਿਰ ਅਰਦਾਸ ਕੀ ਕਰਦੇ ਨੇ, ਪ੍ਰਣਵਤ ਨਾਨਕ ਤਿਨਕੀ ਸਰਨਾ, ਨਾਨਕ ਆਖ, ਨਾਨਕ ਕਹਿ ਰਹੇ ਨੇ, ਨਾਨਕ ਦੀ ਬੇਨਤੀ ਹੈ, ਪ੍ਰਣਵਤ ਨਾਨਕ ਤਿਨਕੀ ਸਰਨਾ ਜਿਨ ਤੂੰ ਨਾਈ ਵਿਸਰਿਆ। ਮੈਨਾਂ ਨੂੰ ਉਹਨਾਂ ਦੀ ਸਰਨ ਦੇ, ਉਹਨਾਂ ਦੀ ਸਰਨ ਵਿੱਚ ਰੱਖ ਹੇ ਪ੍ਰਮਾਤਮਾ, ਜਿਨ੍ਹਾਂ ਨੂੰ ਤੂੰ ਨਹੀਂ ਵਿਸਰਦਾ, ਜਿਨ੍ਹਾਂ ਨੂੰ ਤੂੰ ਨਹੀਂ ਭੁੱਲਦਾ, ਜਿਨ੍ਹਾਂ ਨੂੰ ਨਹੀਂ ਤੂੰ ਭੁਲਾਉਂਦਾ, ਮੈਂ ਉਹਨਾਂ ਦੀ ਸਰਨ ਵਿੱਚ ਰਹਿਣਾ ਚਾਹੁੰਦਾ। ਗੁਰੂ ਨਾਨਕ ਇਤਨੀ ਨਿਮਰਤਾ ਦੇ ਨਾਲ ਇਹ ਬੇਨਤੀ ਕਰਦੇ ਨੇ। ਸੋ ਸਾਧ ਸੰਗਤ, ਗੁਰੂ ਨਾਨਕ ਪਾਤਸ਼ਾਹ ਦੀ ਇਹ ਬਾਲਾ ਪ੍ਰੀਤਮ ਦੀ ਗਾਥਾ ਬੜੀ ਲੰਬੀ ਹੈ, ਇੱਕ ਜੀਵਨ ਕਿਵੇਂ ਬਿਆਨ ਕਰ ਸਕਦਾ ਹੈ, ਪਰ ਗੁਰੂ ਨਾਨਕ ਦੀ ਬਾਲ ਲੀਲਾ ਦੀਆਂ ਕੁਝ ਝਾਕੀਆਂ ਹਨ ਜੋ ਮੈਂ ਤੁਹਾਡੇ ਸਮਕਸ਼ ਰੱਖ ਰਿਹਾ। ਉਪਰੰਤ ਕਹਿੰਦੇ ਨੇ ਪੰਡਿਤ ਹਰਦਿਆਲ ਜੀ ਨੂੰ ਬੁਲਾ ਕੇ ਗੁਰੂ ਨਾਨਕ ਪਾਤਸ਼ਾਹ ਨੂੰ ਜਨੇਊ ਪਾਉਣ ਦੀ ਵੀ ਰਸਮ ਕਰਨ ਵਾਸਤੇ ਆਖਿਆ ਗਿਆ। ਕਹਿੰਦੇ ਨੇ ਹੁਣ ਜਿਸ ਵੇਲੇ ਜਨੇਊ ਦੀ ਗੱਲ ਚੱਲੀ ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਪੰਡਿਤ ਹਰਦਿਆਲ ਦੇ ਹੱਥ ਫੜ ਲਏ, ਪੰਡਿਤ ਜੀ ਇਹ ਤੁਸੀਂ ਕੀ ਕਰ ਰਹੇ ਹੋ? ਕਹਿਣ ਲੱਗੇ ਮੈਂ ਤੈਨੂੰ ਜਨੇਊ ਪਾ ਰਿਹਾ, ਕਿਉਂਕਿ ਹਿੰਦੂ ਕੇ ਕਰ ਹਿੰਦੂ ਆਵੇ, ਸੂਤ ਜਨੇਊ ਪੜ ਗੱਲ ਪਾਵੇ। ਹਿੰਦੂ ਰੀਤੀ ਅਨੁਸਾਰ ਆਪ ਨੂੰ ਜਨੇਊ ਪਹਿਨਾਇਆ ਜਾਣਾ ਹੈ, ਕਿਉਂਕਿ ਹਿੰਦੂ ਦੇ ਘਰ ਜਦੋਂ ਹਿੰਦੂ ਕੋਈ ਬਾਲਕ ਪੈਦਾ ਹੁੰਦਾ ਉਹਦੇ ਗਲ ਅੰਦਰ ਸੀ ਇਹ ਮੰਤਰ ਪੜ ਕੇ ਜਨੇਊ ਪਾਉਂਦੇ ਆ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਪੰਡਿਤ ਜੀ ਜਨੇਊ ਮੈਂ ਪਾ ਲੈਣਾ, ਪਰ ਪਹਿਲੇ ਮੇਰੀ ਇੱਕ ਗੱਲ ਦਾ ਜਵਾਬ ਦਿਓ, ਇਹ ਜਿਹੜਾ ਜਨੇਊ ਤੁਸੀਂ ਮੈਨੂੰ ਪਾਉਣ ਲੱਗੇ ਹੋ ਇਹ ਜਨੇਊ ਕਾਹਦਾ ਬਣਿਆ? ਕਹਿੰਦੇ ਨੇ ਕਪਾਹ ਸੂਤਰ ਦਾ, ਸੂਤਰ ਦਾ ਜਨੇਊ ਤੇਰੇ ਗੱਲ ਵਿੱਚ ਪਾਉਣ ਲੱਗੇ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਮੈਂ ਜਿਹੜਾ ਜਨੇਊ ਚਾਹੁੰਦਾ ਤੁਹਾਡੇ ਕੋਲ ਹੈ? ਪਾਤਸ਼ਾਹ ਤੁਸੀਂ ਕੈਸਾ ਜਨੇਊ ਚਾਹੁੰਦੇ ਹੋ ਤੁਸੀਂ ਦੱਸੋ? ਸਤਿਗੁਰ ਕਹਿਣ ਲੱਗੇ, ਦਇਆ ਕਪਾਹ संतोख सूत जत गंडी सतवट ए जनेऊ जी का है तपांडे कत। मैं चाहना जेड़ा मेनू जनेऊ पान लगे हो दया दी कपा होवे, संतोख दा सूत्र होवे, जत दियां गंडा होन, सत दे वट होन, ए जनेऊ जी का है ता पांडे कत। ऐसा जनेऊ है ते मेरे गल विच पा दे पंडित जी जिस धर्म अंदर दया नहीं मेनू ओ धर्म नहीं चाहिदा। मैं कल जिक्र कर रहा सा ना कि कलगीधर पातशाह ने जदो पंथ की साजना की पहला प्यारा दया राम आया ते गुरु गोविंद सिंह जी खुश क्यों होए, क्योंकि पंथ अंदर सब तो पहले दया आई है। ते दया क्यों मंगी, गुरु नानक पातशाह कहिंदे ने मैं धर्म भी वह अपनाना चाहना जिदे विच दया है, ते जिथे दया नहीं ओ मेनू धर्म नहीं चाहिंदा। इत्थे एक गल होर स्पष्ट हो जाती है कि गुरु नानक हिंदू नहीं सन, जे हिंदू हुंदे ते जनेऊ पांदे, क्योंकि मेरे कई वीर कह भी देंदे ने जी साडियां नौ पातशाहां ते हिंदू ही सन, दसवीं सिख होई है। हैरानगी है मैनू उन्हां प्रचारकां ते जिन्हां ने यह गल कह दित्ती, वो भाई प्रतख प्रमाण मिल रहा है, इतिहास मिल रहा है, जे गुरु नानक हिंदू हुंदे ते जनेऊ ना पांदे। गुरु नानक ने आख्या नहीं मैं हिंदू नहीं हां, वह तो यह कहते ने सिख मत सब बुद्ध तुम्हारी मंदिर छावा तेरे तुझ बिलिया और न जाना मेरे साहेबा गुण गावा नित तेरे। सानू कुछ बाणी की विचार भी करनी चाहिए। सो गुरु नानक ने इतने प्रतख प्रमाण दे दिता कि मैं जनेऊ नहीं पाया इसलिए मैं हिंदू नहीं हां। नौ पातशाहां तक जी हिंदू सन, दसवीं सिख कोई नहीं। आप इस ते कल विचार करांगे सवेर दे दीवान अंदर। केवल गुरु नानक पातशाह दी बाल लीला मैं तुहाडे समक्ष रख रहा। गुरु नानक दी ए गल सुन के पंडित हरदयाल दी चरणा ते टह पै, ऐसा मेरे को जनेऊ नहीं है। फिर कहिंदे ने पंडित जी तुसी वेखो खत्री ब्राह्मण सूद वैस ए चार तुसी धर्म मानते हो, ते तुसी जदों जनेऊ मेनू पा रहे हो मेनू जनेऊ होर, खत्री नू जनेऊ होर, ब्राह्मण नू होर, सूदर नू होर, ते वैस नू कोई जनेऊ नहीं। जद जनेऊ दी मर्यादा ही एक नहीं है ते ए मैं धर्म किवें अपना लवां, इत्थे मर्यादा ही एक नहीं है। इना दे जनेऊ पान की रुत भी वंडी है, किसी सर्दी च किसी गर्मी च किसी पतझड़ की बहार है, कितनी अलग अलग बात है। इसलिए जिस धर्म की ऐसी गल है मैं नहीं जनेऊ पाना। इसलिए साध संगत यह वेखो गुरु घर का इतिहास कैसा है, गुरु नानक जनेऊ पाते नहीं ते गुरु तेग बहादुर जी जनेऊ लान नहीं देंदे। कैसी बात है, कैसा इतिहास है। गुरु नानक जनेऊ पांदे नहीं, कहने के जबरदस्ती जनेऊ नहीं पाना, ते गुरु तेग बहादुर कहंदे ने मैं जबरदस्ती जनेऊ लान नहीं देना। यह विचार आपां शेर दे दीवान विच करनी है, क्योंकि जो गुरु नानक का इतिहास है उसनूं असीं पूर्ण तौर ते वचना है देखना है कि गुरु नानक पातशाह ने कैसे कैसे उपदेश साडे लई दित्ते ने। फिर गुरु नानक पातशाह ने खरा सच्चा सौदा भी कीता, ते सौदे अंदर तुसी वेखो गुरु नानक पातशाह ने आखिया बालिया ये जिहड़े साध बैठे ने ना इन्हां नूं भोजन सिखा, एदू खरा सौदा होर कोई नहीं हो सकदा। कह लगे महाराज जी रकम तुहाडे पिता ने मैनू फड़ाई है ते उन्होंने मैनू पुछना है कि कित्थे गवा है, मैं की जवाब दियांगा। कह लगे अगे आपे जो होएगा वेखी जाएगी, जो तेनू मैं कहना पहले ओ सुन। साध संगत गुरु नानक पातशाह ने खरा सौदा यह समझिया, सच्चा सौदा यह किया, लंगर चलाया, लंगर की मर्यादा नू कायम किया, लंगर बना दिता। हुण जिस वेले लंगर बनाया है ना ते कहिंदे ने जिस वेले वापस तलवंडी आए ना बाले नू भेज दिता, अब बाले दे खूह ते बह गए, खूह ते बह गए ते सिमरन विच लगदा है। जिस वेले बाला घर गया ते पता लगा कालू जी नू बाला आप आ गया, गुरु नानक नहीं आए, जाके पुछ कीती, ओ भाई तेरा फर्ज बनता सी पहले मेरे को आके मैनू दस दस सौदे का की कीता जे, उस रकम का पैसा का की कीता जे। कह लगे महाराज मैनू ना पुछो गुरु नानक नू पुछ, किथे ने, कहिंदे ने खूह ते बैठे ने। ਹੁਣ ਜਿਸ ਵੇਲੇ ਖੂਹ ਦੀ ਗੱਲ ਸੁਣੀ ਤੇ ਪੈ ਗਈ ਕੰਨੀ ਭੈਣ ਨਾਨਕੀ ਦੇ, ਜਿਸ ਵੇਲੇ ਭੈਣ ਨਾਨਕੀ ਨੇ ਸੁਣਿਆ ਕਿ ਪਿਤਾ ਅੱਜ ਬਹੁਤ ਗੁੱਸੇ ਵਿਚ ਨੇ, ਇਧਰੋਂ ਕਾਲੂ ਜੀ ਤੁਰ ਪਏ, ਉਧਰੋਂ ਭੈਣ ਨਾਨਕੀ ਤੁਰ ਪਈ, ਕਹਿੰਦੇ ਨੇ ਉਧਰੋਂ ਪਤਾ ਲੱਗ ਗਿਆ ਰਾਏ ਬੁਲਾਰ ਨੂੰ, ਰਾਏ ਬੁਲਾਰ ਵੀ ਤੁਰ ਪਿਆ। ਪਰ ਸਾਧ ਸੰਗਤ ਗੁਰੂ ਨਾਨਕ ਪਾਤਸ਼ਾਹ ਜਿਸ ਵੇਲੇ ਆਪਣੇ ਪਿਤਾ ਨੂੰ ਆਉਂਦਿਆਂ ਤੱਕਿਆ ਉੱਠ ਕੇ ਖੜੇ ਹੋ ਗਏ, ਸਤਿਕਾਰ ਪੂਰਨ ਕਰਦੇ ਸਨ, ਉੱਠ ਕੇ ਖੜੇ ਹੋ ਗਏ। ਖੜੇ ਹੋ ਕੇ ਮਹਿਤਾ ਕਾਲੂ ਜੀ ਨੇ ਆਉਂਦੇ ਗੁੱਸੇ ਵਿੱਚ ਪੁੱਛ ਕੀਤੀ, ਨਾਨਕ 20 ਰੁਪਏ ਕਿੱਥੇ ਨੇ? ਤੈਨੂੰ ਖਰਾ ਸੌਦਾ ਕਰਨ ਭੇਜਿਆ ਸੀ। ਕਹਿਣ ਲੱਗੇ ਮਹਾਰਾਜ ਘਰ ਆਇਆ, ਕੀ ਕੀਤਾ ਜੀ? ਕਹਿਣ ਲੱਗੇ ਭੁੱਖੀ ਸਾਧ ਮੰਡਲੀ ਨੂੰ ਭੋਜਨ ਛਕਾ ਆਇਆ, ਲੰਗਰ ਚਲਾਇਆ ਸੀ, ਵਸਤਰ ਦਿੱਤੇ ਨੇ, ਕਈ ਕੁਝ ਵੰਡਿਆ ਹੈ। ਕਹਿਣ ਲੱਗੇ ਮੇਰੇ 20 ਰੁਪਏ ਤੇ ਰੋੜ ਆਇਆ, ਕਿਤੇ ਆਪ ਕਮਾਏ ਹੁੰਦੇ ਤੇ ਤੈਨੂੰ ਪਤਾ ਹੁੰਦਾ ਮੇਰੀ ਕਮਾਈ ਰੋੜਨ ਵਾਸਤੇ ਆਇਆ। ਕਹਿੰਦੇ ਨੇ ਇੰਨੇ ਗੁੱਸੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਮੂੰਹ ਤੇ ਚੰਡ ਕੱਢ ਮਾਰੀ। ਜਿਸ ਵੇਲੇ ਚੰਡ ਵੱਜੀ, ਭੈਣ ਨਾਨਕੀ ਦੀ ਅੱਖਾਂ ਵਿੱਚ ਹੰਝੂ ਆ ਗਏ ਕਿ ਮੇਰੇ ਵੀਰ ਨੂੰ ਇਤਨੇ ਕ੍ਰੋਧ ਵਿੱਚ, ਗੁੱਸੇ ਵਿੱਚ ਨਾਨਕ ਨੂੰ ਚੰਡ ਮਾਰੀ ਹੈ। ਰਾਏ ਬੁਲਾਰ ਦੇ ਆਉਂਦਿਆਂ ਤੱਕ ਇਹ ਪਾਣਾ ਵਰਤ ਚੁੱਕਾ ਸੀ। ਜਿਸ ਵੇਲੇ ਰਾਏ ਬੁਲਾਰ ਨੂੰ ਪਤਾ ਲੱਗਾ ਤੇ ਰਾਏ ਬੁਲਾਰ ਕਹਿਣ ਲੱਗਾ, ਕਾਲੂ ਨਾਨਕ ਨੂੰ ਨਾ ਮਾਰੀ, ਮੈਂ ਤੈਨੂੰ ਕਹਿ ਸਕਦਾ, ਕਾਲੂ ਨਾਨਕ ਨੂੰ ਨਾ ਮਾਰੀ, ਮੈਂ ਨਹੀਂ ਉਹ ਸਹਿ ਸਕਦਾ, ਤੂੰ ਮੇਰਾ ਪਟਵਾਰੀ, ਮੈਂ ਤੈਨੂੰ ਕਹਿ ਸਕਦਾ, ਮੈਂ ਤੈਨੂੰ ਤੇ ਕਹਿ ਸਕਦਾ, ਨਾਨਕ ਨੂੰ ਨਾ ਮਾਰੀ। 20 ਰੁਪਏ ਪਿੱਛੇ ਤੂੰ ਨਾਨਕ ਨੂੰ ਚੰਡ ਮਾਰੀ ਹੈ, ਨਾਨਕ ਜੀ ਤੋਂ ਮੈਂ ਆਪਣੀ ਜਿੰਦ ਵਾਰਦੇ ਹਾਂ, ਧਨ ਦੌਲਤ ਕੀ ਹੈ ਮੇਰੇ ਕੋਲ, ਲੈ ਲੈ, ਪਰ ਇਹਨਾਂ ਨੂੰ ਕੁਝ ਨਾ ਕਹਿ। ਗੁਰੂ ਨਾਨਕ ਪਾਤਸ਼ਾਹ ਨੂੰ ਰਾਏ ਬੁਲਾਰ ਨੇ ਬੇਨਤੀ ਕੀਤੀ, ਨਾਨਕ ਜੀ ਅੱਜ ਤੋਂ ਬਾਅਦ ਤੁਹਾਨੂੰ ਕੁਝ ਚਾਹੀਦਾ ਹੋਵੇ ਮੇਰੇ ਕੋਲ ਮੰਗਵਾਇਆ ਕਰੋ, ਇਹਨਾਂ ਕੋਲੋਂ ਕੁਝ ਨਾ ਮੰਗਿਆ ਕਰੋ, ਬਸ ਇੰਨਾ ਕਰਿਆ ਕਰੋ। ਸਾਧ ਸੰਗਤ, ਬਾਬਰ ਕਾ ਦਾਮ ਚਲਤਾ ਥਾ ਨਾਨਕ ਕੀ ਠੀਕਰੀ। ਬਾਬਰ ਦਾ ਦਾਮ ਕਹਿੰਦੇ ਨੇ ਪੈਸਾ ਚੱਲਦਾ ਸੀ, ਪਰ ਗੁਰੂ ਨਾਨਕ ਦੀ ਠੀਕਰੀ। ਕੀ ਕਹਿੰਦਾ ਹੈ ਰਾਏ ਬੁਰਾਰ, ਦਰ ਪੇ ਜੋ ਸਵਾਲੀ ਆਏ ਇਧਰ ਭੇਜ ਦੀਜੀਏ, ਠੀਕਰੀ ਪੇ ਆਪਣਾ ਨਾਮ ਕੀ। ਇੱਕ ਵਾਰੀ ਇੱਕ ਠੀਕਰੀ ਤੇ ਨਾਨਕ ਨਾਂ ਲਿਖ ਕੇ ਭੇਜੋ, ਜਿਹੜਾ ਫਕੀਰ ਜੋ ਮੰਗਣ ਆਵੇਗਾ ਮੈਂ ਉਹੀ ਦੇ ਦਿਆਂਗਾ। ਸੋ ਸਾਧ ਸੰਗਤ, ਗੁਰੂ ਨਾਨਕ ਨੇ ਆਪਣੇ ਇਸ ਸੁੰਦਰ ਨਰਾਨੀ ਚਿਹਰੇ ਦੀ ਚੰਡ ਖਾਧੀ ਹੈ, ਪਰ ਲੰਗਰ ਜ਼ਰੂਰ ਚਲਾਇਆ ਹੈ। ਉਹ 20 ਰੁਪਏ ਦਾ ਚੱਲਿਆ ਲੰਗਰ ਮੈਂ ਸਮਝਣਾ ਅੱਜ ਤੱਕ ਨਹੀਂ ਮੁੱਕਿਆ, ਅੱਜ ਤੱਕ ਨਹੀਂ ਅਖੁੱਟ ਆਇਆ। ਅੱਜ ਤੁਸੀਂ ਦੇਖੋ ਹਰ ਗੁਰਦੁਆਰੇ ਅੰਦਰ ਲੰਗਰ ਜ਼ਰੂਰ ਹੋਵੇਗਾ, ਕਿਸੇ ਧਰਮ ਅਸਥਾਨ ਤੇ ਚਲੇ ਜਾਓ ਤੁਹਾਨੂੰ ਲੰਗਰ ਨਹੀਂ ਮਿਲਦਾ, ਪਰ ਗੁਰੂ ਨਾਨਕ ਦੇ ਦਰ ਘਰ ਚ ਲੰਗਰ ਜ਼ਰੂਰ ਮਿਲਦਾ ਹੈ। ਇਹ ਮਰਿਆਦਾ ਗੁਰੂ ਨਾਨਕ ਨੇ ਚਲਾਈ ਹੈ। ਸੋ ਗੁਰੂ ਨਾਨਕ ਤੇ ਹਰ ਕਦਮ ਤੇ ਸਾਨੂੰ ਸਮਝਾਉਂਦੇ ਨੇ, ਹਰ ਕਦਮ ਤੇ ਕੋਈ ਨਾ ਕੋਈ ਇਸ਼ਾਰਾ ਦਿੰਦੇ ਨੇ। ਇਹ ਤੇ ਸਾਡਾ ਮੂਰਖ ਮੂੜ ਜਿਹਾ ਮਨ ਹੈ ਜਿਹੜਾ ਸਮਝਦਾ ਨਹੀਂ, ਜਿਹੜਾ ਜਾਣਦਾ ਨਹੀਂ। ਸੋ ਸਾਧ ਸੰਗਤ ਸਮਾਂ ਪਾ ਕੇ ਕਹਿੰਦੇ ਨੇ ਰਾਏ ਬੁਲਾਰ ਦੀ ਮਰਜ਼ੀ ਦੇ ਨਾਲ ਫਿਰ ਭੈਣ ਨਾਨਕੀ ਦੀ ਸ਼ਾਦੀ ਹੋ ਗਈ, ਤੇ ਸ਼ਾਦੀ ਵੀ ਹੋਈ ਸੁਲਤਾਨਪੁਰ ਲੋਧੀ ਜੈ ਰਾਮ ਜੀ ਨਾਲ। ਜਿਸ ਵੇਲੇ ਜੈ ਰਾਮ ਜੀ ਦੇ ਨਾਲ ਸ਼ਾਦੀ ਹੋ ਗਈ ਤੇ ਸਾਧ ਸੰਗਤ, ਸ਼ਾਦੀ ਦੇ ਕੁਛ ਦਿਨਾਂ ਬਾਅਦ ਮਹਿਤਾ ਕਾਲੂ ਜੀ ਕਹਿਣ ਲੱਗੇ, ਨਾਨਕ ਤੁਸੀਂ ਨਾਨਕੀ ਦੇ ਭਰਾ ਹੋ ਤੇ ਮਰਿਆਦਾ ਇਹੀ ਬਣਦੀ ਹੈ ਤੁਸੀਂ ਨਾਨਕੀ ਜੀ ਨੂੰ ਲੈ ਕੇ ਆਓ। ਤੇ ਹੁਣ ਨਾਨਕ ਜੀ ਚੁੱਪ ਨੇ, ਜਵਾਬ ਨਹੀਂ ਦਿੰਦੇ, ਪਿਤਾ ਸਾਹਮਣੇ ਬੋਲਦੇ ਨਹੀਂ, ਕੁਝ ਨਹੀਂ ਆਖਦੇ, ਖਾਮੋਸ਼ ਹੋ ਗਏ। ਜਿਸ ਵੇਲੇ ਅੱਜ ਹਾਂ ਨਾ ਦਾ ਜਵਾਬ ਨਾ ਮਿਲਿਆ, ਮਹਿਤਾ ਕਾਲੂ ਜੀ ਰਾਏ ਬੁਲਾਰ ਪਾਸ ਚਲੇ ਗਏ, ਜਾ ਕੇ ਕਹਿਣ ਲੱਗੇ, ਰਾਏ ਬੁਲਾਰ ਜੀ ਦੇਖੋ ਇੱਕੋ ਇੱਕ ਭੈਣ ਹੈ ਤੇ ਇੱਕੋ ਇੱਕ ਭਰਾ ਹੈ, ਜੇ ਭੈਣ ਨੂੰ ਭਰਾ ਨਹੀਂ ਲੈਣ ਜਾਏਗਾ ਤੇ ਹੋਰ ਕੌਣ ਜਾਏਗਾ? ਨਾਨਕ ਜੀ ਮੇਰਾ ਕਿਹਾ ਤੇ ਮੰਨਦੇ ਨਹੀਂ, ਤੁਸੀਂ ਬੇਨਤੀ ਕਰੋ, ਤੁਹਾਡਾ ਕਿਹਾ ਨਹੀਂ ਮੋੜਨਗੇ। ਕਹਿਣ ਲੱਗੇ ਤੁਸੀਂ ਮੇਰੇ ਕੋਲ ਭੇਜ ਦਿਓ, ਮੈਂ ਉਹਨਾਂ ਨੂੰ ਕਹਿ ਦਿਆਂਗਾ। ਜਿਸ ਵੇਲੇ ਨਾਨਕ ਜੀ ਰਾਏ ਬੁਲਾਰ ਜੀ ਪਾਸ ਪਹੁੰਚੇ, ਹੱਥ ਬਣ ਕੇ ਬੇਨਤੀ ਕੀਤੀ, ਨਾਨਕ ਜੀ ਮੇਰੇ ਵਰੀ ਅੱਲਾ, ਆਪ ਦੇ ਪਿਤਾ ਆਏ ਸਨ, ਉਹਨਾਂ ਨੇ ਬੇਨਤੀ ਕੀਤੀ ਹੈ ਤੇ ਮੇਰੀ ਵੀ ਬੇਨਤੀ ਹੈ, ਤੁਹਾਡਾ ਫਰਜ਼ ਬਣਦਾ ਹੈ, ਤੁਸੀਂ ਜਾ ਕੇ ਭੈਣ ਨਾਨਕੀ ਨੂੰ ਲੈ ਕੇ ਆਓ। ਤੇ ਕਹਿੰਦੇ ਨੇ ਇੰਨੀ ਗੱਲ ਰਾਏ ਬੁਲਾਰ ਨੇ ਕਹੀ, ਗੁਰੂ ਨਾਨਕ ਪਾਤਸ਼ਾਹ ਨੇ ਮੰਨ ਲਈ। ਜਿਸ ਵੇਲੇ ਵਾਪਸ ਘਰ ਆਏ, ਮਾਤਾ ਤ੍ਰਿਪਤਾ ਜੀ ਨੇ ਕੁਝ ਮਠਿਆਈ, ਕੁਝ ਬਸਤਰ, ਕੁਝ ਸਮਾਨ ਦਿੱਤਾ ਕਿ ਇਹ ਉਹਨਾਂ ਨੂੰ ਦੇ ਕੇ ਤੇ ਨਾਨਕੀ ਨੂੰ ਲੈ ਆਓ। ਤੇ ਕਹਿੰਦੇ ਨੇ ਨਾਲ ਬਾਲੇ ਨੂੰ ਵੀ ਤਿਆਰ ਕਰ ਦਿੱਤਾ, ਬਾਲਿਆ ਤੂੰ ਵੀ ਜਾ। ਤੇ ਜਿਸ ਵੇਲੇ ਸਾਧ ਸੰਗਤ, ਧੰਨ ਗੁਰੂ ਨਾਨਕ ਪਾਤਸ਼ਾਹ ਅੱਜ ਤਲਵੰਡੀ ਤੋਂ ਚੱਲੇ ਸੁਲਤਾਨਪੁਰ ਪਹੁੰਚੇ, ਤੇ ਸਾਧ ਸੰਗਤ ਵੇਖੋ ਹੁਣ ਭੈਣ ਦਾ ਪਿਆਰ,
1: ਜਨਮ ਸਾਖੀ ਵਿੱਚ ਐਸਾ ਜ਼ਿਕਰ ਆਉਂਦਾ ਹੈ ਕਿ ਭੈਣ ਨਾਨਕੀ ਚਾਈ ਚਾਈ ਦੌੜੀ ਆਈ, ਇੰਨੇ ਪਿਆਰ ਨਾਲ ਦੌੜ ਕੇ ਆਈ ਤੇ ਹੁਣ ਕੀਤਾ ਕੀ, ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਿਆ। ਭੈਣ ਨਾਨਕੀ ਨੇ ਜਿਸ ਵੇਲੇ ਮੱਥਾ ਟੇਕਿਆ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਭੈਣ ਜੀ ਇਹ ਕੀ ਕਰ ਰਹੇ ਹੋ, ਤੁਹਾਨੂੰ ਮੱਥਾ ਟੇਕਣਾ ਮੇਰਾ ਹੱਕ ਬਣਦਾ, ਮੇਰਾ ਫਰਜ਼ ਬਣਦਾ, ਤੁਸੀਂ ਵੱਡੇ ਹੋ। ਤੇ ਭੈਣ ਨਾਨਕੀ ਕਹਿਣ ਲੱਗੀ, ਨਾ ਵੀਰਾ, ਮੈਂ ਤੇ ਤੈਨੂੰ ਵੀਰ ਵੀ ਨਹੀਂ ਸਮਝਿਆ, ਮੈਂ ਤੇ ਤੈਨੂੰ ਆਪਣਾ ਰੱਬ ਮੰਨਣੀ ਆ, ਮੈਂ ਤੈਨੂੰ ਆਪਣਾ ਪੀਰ ਮੰਨਣੀ ਆ, ਮੈਂ ਤੈਨੂੰ ਆਪਣਾ ਪ੍ਰਮਾਤਮਾ ਕਰਕੇ ਜਾਣਨੀ ਆ, ਤੇ ਮੇਰੀ ਬੇਨਤੀ ਹੈ ਤੁਸੀਂ ਮੇਰੇ ਤੇ ਕਿਰਪਾ ਕਰੋ, ਮੈਂ ਤੁਹਾਨੂੰ ਆਪਣਾ ਪੀਰ ਮੰਨ ਕੇ ਹੀ ਪੂਜਦੀ ਰਵਾਂ। ਸਾਧ ਸੰਗਤ ਇਤਿਹਾਸ ਪੜੋ, ਭੈਣ ਨਾਨਕੀ ਦੀ ਇਤਨੀ ਵੱਡੀ ਕੁਰਬਾਨੀ, ਸਾਰੇ ਸੰਸਾਰ ਨੇ ਗੁਰੂ ਨਾਨਕ ਕੋਲੋਂ ਹਰ ਦਾਤ ਮੰਗੀ ਹੈ, ਲੇਕਿਨ ਭੈਣ ਨਾਨਕੀ ਨੇ ਕਦੀ ਮੰਗ ਨਹੀਂ ਕੀਤੀ, ਕਦੀ ਕੁਝ ਨਹੀਂ ਆਖਿਆ ਕਿ ਵੀਰਾ ਮੈਨੂੰ ਕੁਝ ਚਾਹੀਦਾ, ਮੇਰੇ ਘਰ ਔਲਾਦ ਨਹੀਂ, ਮੇਰੇ ਘਰ ਔਲਾਦ ਹੋ ਜਾਏ। ਨਹੀਂ, ਭੈਣ ਨਾਨਕੀ ਨੇ ਗੁਰੂ ਨਾਨਕ ਕੋਲੋਂ ਬਿਲਕੁਲ ਨਹੀਂ ਮੰਗਿਆ, ਜਦੋਂ ਮੰਗਿਆ ਇਹੀ ਮੰਗਿਆ, ਹੇ ਮੇਰੇ ਵੀਰਾ ਮੈਨੂੰ ਇਹ ਦਾਤ ਦੇ ਕਿ ਮੈਂ ਹਮੇਸ਼ਾ ਤੇਰਾ ਪੀਰ ਸਮਝ ਕੇ ਸਤਿਕਾਰ ਕਰਦੀ ਰਹਾਂ, ਮੈਂ ਤੇਰਾ ਦੀਦਾਰ ਇਸੇ ਤਰ੍ਹਾਂ ਕਰਦੀ ਰਹਾਂ, ਮੇਰੀਆਂ ਅੱਖਾਂ ਦੇ ਸਾਹਮਣੇ ਤੂੰ ਹਮੇਸ਼ਾ ਰਵੇਂ, ਬਸ ਮੈਂ ਇਸ ਤੋਂ ਸਵਾਹਰ ਕੁਝ ਨਹੀਂ ਮੰਗਣਾ। ਇਹ ਸੀ ਵੀਰ ਤੇ ਭੈਣ ਦਾ ਪਿਆਰ। ਨਾਨਕ ਜੀ ਕਹਿੰਦੇ ਨੇ ਇੱਕ ਰਾਤ ਰਹਿ, ਦੂਸਰੀ ਰਾਤ ਜਿਸ ਵੇਲੇ ਜੈ ਰਾਮ ਜੀ ਤੋਂ ਆਗਿਆ ਲੈ ਕੇ ਚੱਲਣ ਲੱਗੇ ਤੇ ਜੈ ਰਾਮ ਜੀ ਕਹਿੰਦੇ ਨੇ, ਪਾਤਸ਼ਾਹ ਤੁਸੀਂ ਹੋਰ ਸਮਾਂ ਇੱਥੇ ਰਹੋ, ਮੇਰੇ ਧੰਨ ਪਾਕ ਜੇ ਮੇਰੇ ਘਰ ਰਹਿ ਕੇ ਤੁਸੀਂ ਮੈਨੂੰ ਕਰਤਾਰਥ ਕਰੋ। ਤੇ ਕਹਿੰਦੇ ਨੇ ਜੈ ਰਾਮ ਜੀ ਦੇ ਪਿਤਾ ਜੀ ਪਰਮਾਨੰਦ ਜੀ ਕਹਿਣ ਲੱਗੇ ਕਿ ਜੈ ਰਾਮ ਜੀ ਨਹੀਂ, ਇਸ ਵੇਲੇ ਕੇਵਲ ਇਹ ਆਪਣੀ ਭੈਣ ਨੂੰ ਲੈਣ ਆਏ ਨੇ, ਇਸ ਲਈ ਇਹ ਨਹੀਂ ਰੁਕ ਸਕਦੇ, ਇਹ ਦੁਬਾਰਾ ਫਿਰ ਜਦ ਆਉਣ ਤੁਸੀਂ ਭਾਵੇਂ ਇਹਨਾਂ ਨੂੰ ਇੱਥੇ ਰੱਖ ਲੈਣਾ, ਆਪਣੇ ਪਾਸ ਰੱਖ ਲੈਣਾ, ਲੇਕਿਨ ਨਹੀਂ ਹੁਣ ਇਹਨਾਂ ਨੂੰ ਤੋਰਨਾ ਪਵੇਗਾ। ਭੈਣ ਨਾਨਕੀ ਤੇ ਭਾਈ ਬਾਲਾ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਉਹਨਾਂ ਦੀ ਆਗਿਆ ਲੈਂਦੇ ਵਾਪਸ ਤਲਵੰਡੀ ਆਏ। ਜਿਸ ਵੇਲੇ ਤਲਵੰਡੀ ਪਹੁੰਚੇ ਤੇ ਮਾਤਾ ਤ੍ਰਿਪਤਾ ਨੇ ਨਾਨਕ ਜੀ ਨੂੰ ਵੀ ਤੇ ਭੈਣ ਨਾਨਕੀ ਨੂੰ ਵੀ ਗੱਲ ਨਾਲ ਲਾ ਕੇ ਪਿਆਰ ਕੀਤਾ ਤੇ ਆਪਣੇ ਪਾਸ ਰੱਖਿਆ। ਬਾਕੀ ਦੀ ਵਿਚਾਰ ਆਪਾਂ ਅਗਲੇ ਦੀਵਾਨ ਅੰਦਰ ਕਰਾਂਗੇ। ਇਹ ਗੁਰੂ ਨਾਨਕ ਦੀ ਬਾਲ ਲੀਲਾ, ਜਿਨ੍ਹਾਂ ਅੰਦਰ ਗੁਰੂ ਨਾਨਕ ਨੇ ਹਰ ਕਿਸੇ ਪ੍ਰਾਣੀ ਨੂੰ ਉਪਦੇਸ਼ ਹੀ ਦਿੱਤਾ, ਇੱਕ ਗੱਲ ਹੀ ਸਮਝ ਆਈ ਹੈ ਕਿ ਇਸ ਮੂਰਖ ਮਨ ਨੂੰ ਆਪਣੇ ਵਸ ਵਿੱਚ ਕਰ ਲਓ ਭਾਈ। ਤੇ ਵਸ ਵਿੱਚ ਤਾਂ ਹੁੰਦਾ ਜਦੋਂ ਪੰਜਾਂ ਚੋਰਾਂ ਨੂੰ ਕਾਬੂ ਕਰ ਲਾਂਗੇ ਨਾ, ਇਹ ਆਪੇ ਵਸ ਚ ਆ ਜਾਏਗਾ। ਇਹ ਪੰਜ ਚੋਰ ਜਿਹੜੇ ਨਾ ਅੰਦਰ ਬੈਠੇ, ਅੰਦਰੋਂ ਹੀ ਪੈਦਾ ਹੋ ਕੇ ਅੰਦਰੋਂ ਹੀ ਘਰ ਲੁੱਟੀ ਜਾ

ਇਤਿਹਾਸ ਕਹਿੰਦੇ ਆ ਕਈ ਪ੍ਰਕਾਰ ਦੀਆਂ ਤਰੁੱਟੀਆਂ ਰਹਿ ਜਾਂਦੀਆਂ ਨੇ। ਅਣਜਾਣ ਸੇਵਕ ਜਾਣਦੇ ਖਿਮਾ ਬਖਸ਼ਣੀ, ਅਰਦਾਸ ਕਰਨੀ ਸਤਿਗੁਰ ਪਾਤਸ਼ਾਹ ਬਾਣੀ ਪੜਨ ਦਾ ਬਲ ਬੁੱਧੀ ਸਮਰੱਥਾ ਤੇ ਤਾਕਤ ਬਖਸ਼ੇ, ਆਪ ਦੀ ਸੇਵਾ ਕਰਕੇ ਆਪ ਦੀ ਖੁਸ਼ੀ ਲੈ ਸਕੀਏ, ਸਾਰੇ ਮਿਲ ਕੇ ਇੱਕ ਵਾਰੀ ਉੱਚੀ ਗੂੰਜ ਨਾਲ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦੇਵਗੰਧਾਰੀ ਸਿਰਲੇਖ ਹੇਠ ਦੇਵਗੰਧਾਰੀ ਅਤੇ ਦੇਵਗੰਧਾਰ ਦੋ ਰਾਗ ਉਪਲਬਧ ਹੁੰਦੇ ਹਨ। ਦੇਵਗੰਧਾਰ ਦਾ ਕੇਵਲ ਇੱਕੋ ਸ਼ਬਦ ਆਪਣੇ ਹਰ ਪਹਿ ਬਿਨਤੀ ਕਹੀਏ ਹੈ, ਬਾਕੀ ਸਾਰੀ ਬਾਣੀ ਦੇਵਗੰਧਾਰੀ ਵਿੱਚ ਹੈ। ਉਪਰੋਕਤ ਦੋਵੇਂ ਰਾਗ ਵੱਖੋ ਵੱਖਰੇ ਸਰੂਪ ਰੱਖਦੇ ਹਨ। ਦੇਵਗੰਧਾਰੀ ਦਾ ਰੂਪ ਗੁਰਮਤਿ ਸੰਗੀਤ ਤੋਂ ਬਿਨਾਂ ਭਾਰਤੀ ਸੰਗੀਤ ਵਿੱਚ ਅਜੇ ਤੱਕ ਪ੍ਰਚਲਿਤ ਨਹੀਂ ਹੋਇਆ। ਇਸ ਰਾਗ ਵਿੱਚ ਵਿਚਰਦੇ ਪਤਾ ਲੱਗੇਗਾ ਕਿ ਖੁਸ਼ੀ ਚਰਨ ਸ਼ਰਨ ਵਿੱਚ ਹੈ, ਮਾਂ ਦੇ ਚਰਨਾਂ ਵਿੱਚ ਹੈ, ਝੂਠਾ ਪਿਆਰ ਛੱਡਣ ਵਿੱਚ ਹੈ। ਇਸ ਵਿੱਚ ਦੋਨੋਂ ਦਹਿਵਤ ਦੋਨੋਂ ਨਿਸ਼ਾਦ ਲੱਗਦੇ ਹਨ ਅਤੇ ਹੋਰ ਸਵਰ ਸ਼ੁੱਧ ਲੱਗਦੇ ਹਨ। ਆਰੋਹ ਵਿੱਚ ਗੰਧਾਰ ਅਤੇ ਨਿਸ਼ਾਦ ਵਰਜਿਤ ਹਨ। ਵਾਦੀ ਮੱਧਮ ਅਤੇ ਸੰਵਾਦੀ ਸ਼ਰਜ ਹੈ। ਗਾਇਨ ਸਮਾਂ ਦਿਨ ਦਾ ਦੂਜਾ ਪਹਿਰ। ਪਹਿਲਾ ਸ਼ਬਦ ਗਾ ਰਹੇ ਹਨ ਭਾਈ ਗੁਰਦੇਵ ਸਿੰਘ ਜੀ ਖਾਲਸਾ, ਰਚਨਾ ਹੈ ਨਾਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ। ਸ਼ਬਦ ਦੀ ਤੁਕ ਹੈ ਜਗਤ ਮੈਂ ਝੂਠੀ ਦੇਖੀ ਪ੍ਰੀਤ, ਅਤੇ ਦੂਜਾ ਸ਼ਬਦ ਆਪ ਜੀ ਨੂੰ ਸਰਵਣ ਕਰਾ ਰਹੇ ਹਨ ਭਾਈ ਸਾਹਿਬ ਦਿਲਬਾਗ ਸਿੰਘ, ਭਾਈ ਗੁਲਬਾਗ ਸਿੰਘ ਜੀ। ਗੁਰੂ ਅਰਜਨ ਦੇਵ ਜੀ ਦੀ ਰਚਨਾ। ਸ਼ਬਦ ਤੇਰਾ ਜਨ ਰਾਮ ਰਸਾਇਣ ਮਾਤਾ। ਪਹਿਲਾ ਸ਼ਬਦ ਜਗਤ ਮੈਂ ਝੂਠੀ ਦੇਖ

Balanchi bate moli, gari ya.

Thank you.

白山山山对白山，白山翠绿山茂林。

Ya, vamos de maná.

Thank you.

Thank you.

I'm not sure if I'm going to be able to do that.